0: 7832-1208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
5: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਕੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ

0: ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ। ਪਹਿਲੀ ਲੋਕੇਸ਼ਨ 331-3690 ਵੈਸਟਵਿੰਡ ਡਰਾਈਵ।
0: ਦੂਜੀ ਲੋਕੇਸ਼ਨ 117-7771 ਐਵੀਨਿਊ।
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ।
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ।
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ।
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।
2: ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕੋ ਮੁੱਦਾ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈਗਾ। ਇੱਕ ਕਥਿਤ ਵੀਡੀਓ ਨੂੰ ਲੈ ਕੇ ਲਗਾਤਾਰ ਬਿਆਨਬਾਜ਼ੀ ਦੋਨਾਂ ਧਿਰਾਂ ਦੇ ਵੱਲੋਂ ਹੋ ਰਹੀ ਹੈ, ਚਾਹੇ ਇੱਕ ਪਾਸੇ ਸਰਕਾਰ ਹੋਵੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ SGPC ਜਾਂ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ। ਔਰ 29 ਤਰੀਕ ਨੂੰ ਬੁਲਾਇਆ ਗਿਆ ਹੈਗਾ ਜਿੰਨੇ MLAs ਨੇ ਕਿ ਉੱਥੇ, ਉਸ ਤੋਂ ਬਾਅਦ ਫੈਸਲਾ ਲਿਆ ਜਾਂਦਾ। ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸਾਬਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਜ ਖਾਲਸਾ, ਵਜ ਫਤਿਹ ਜੀ। ਸਿੰਘ ਸਾਹਿਬ, ਆਪਾਂ ਇੱਥੇ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਜਿਸ ਦਿਨ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਦਾ ਹੈਗਾ, ਉਸ ਤੋਂ ਬਾਅਦ ਲਗਾਤਾਰ ਇੱਕ ਬਿਆਨਬਾਜ਼ੀ ਹੁੰਦੀ ਹੈਗੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ, ਫਸੀਲ ਤੋਂ ਹੁਕਮ ਵੀ ਸੁਣਾਇਆ ਜਾਂਦਾ CM ਮਾਨ ਦੇ ਖਿਲਾਫ। ਤੁਸੀਂ ਸਾਰੇ ਵਰਤਾਰੇ ਨੂੰ ਪੂਰੀ ਚੰਗੀ ਤਰ੍ਹਾਂ ਦੇਖਿਆ, ਤੁਸੀਂ ਕੀ ਸਮਝਦੇ ਹੋ?
3: ਇਹ ਮੈਂ ਜੋ ਕੁਛ ਸਮਝਦਾ, ਸਮਝਣ ਵਾਲੀ ਗੱਲ ਤੇ ਜਿਹੜੀ ਹੁੰਦੀ ਬਹੁਤ ਡੂੰਘਾਈ ਚ ਕੋਈ ਗੱਲ ਹੋਵੇ ਤਾਂ ਹੁੰਦੀ। ਇਹ ਸਾਰਾ ਕੁਝ ਪੋਲੀਟੀਕਲ ਸੁਖਬੀਰ ਬਾਦਲ ਜਿਹੜਾ ਨਚਾਉਣ ਡਿਆ ਆਪਣੇ ਹੱਥਾਂ ਤੇ ਉਹ ਨੱਚੀ ਜਾਣ ਡਿਆ ਕਿਉਂਕਿ ਉਹ ਉਹਨੇ ਪੈਸੇ ਲਏ ਉਹਨੇ। ਉਹ ਇਹਦੇ ਵਿੱਚ ਕੋਈ ਪੰਥਕ ਇਸ਼ੂ ਹੋਵੇ, ਧਾਰਮਿਕ ਇਸ਼ੂ ਹੋਵੇ ਤੇ ਉਹਦੇ ਤੇ ਬੰਦਾ ਕੋਈ ਸੋਚਦਾ ਸਮਝਦਾ ਕੋਈ ਗੱਲ ਕਰਦਾ ਜਿਹਦੇ ਨਾਲ ਕੋਈ ਕੌਮ ਦਾ ਨੁਕਸਾਨ ਹੋਇਆ ਹੋਵੇ ਜਾਂ ਕੋਈ ਧਰਮ ਦਾ ਨੁਕਸਾਨ ਹੋਇਆ ਹੋਵੇ। ਹੁਣ ਨਾ ਤੇ ਜਿਹੜਾ ਭਗਵੰਤ ਮਾਨ ਜਿਹੜਾ ਉਹ ਪੰਥਕ ਹੈ, ਇਹਨਾਂ ਦੀ ਸਰਕਾਰ ਸੈਕੂਲਰ ਹੈ, ਧਰਮ ਦੀ ਨਹੀਂ ਹੈਗੀ ਤੇ ਨਾ ਹੀ ਇਹਨੇ ਧਰਮ ਦਾ ਕੋਈ ਇਹੋ ਜਿਹਾ ਨੁਕਸਾਨ ਕੀਤਾ ਜਿਹਦੇ ਬਦਲੇ ਉਹ ਇਹਨੂੰ ਬਦਨਾਮ ਕਰ ਲਿਆ ਜਾਂ ਇਹਨੂੰ ਇਹਦੀ ਜਿਹੜੀ ਪਰਸਨੈਲਿਟੀ ਆ ਉਹਨੂੰ ਲੋਕਾਂ ਚ ਖੁਆਰ ਕਰ ਰਿਹਾ ਇਹ ਕਹਿ ਕੇ ਇਹਨੂੰ ਮੂੰਹ ਨਾ ਲਾਇਓ, ਇਹ ਪੰਥ ਦੁਖੀ ਹੈ। ਇਹ ਬਹੁਤ ਵਾਹਿਯਾਤ ਗੱਲਾਂ ਕੀਤੀਆਂ ਇਸ ਬੰਦੇ ਨੇ। ਇਹ ਕਿਸੇ ਦੀ ਪੋਜੀਸ਼ਨ ਖਰਾਬ ਕਰਨ ਲਈ ਇਹ ਅਕਾਲ ਤਖ਼ਤ ਦਾ ਮਹਿਸੂਸ ਜਿਹੜਾ ਬਹੁਤ ਮਾੜਾ ਹੈ। ਇਹ ਨਾ ਤੇ ਕੋਈ ਇਹੋ ਜਿਹਾ ਇਸ਼ੂ ਸੀ, ਇੱਕ ਕੋਈ ਇਹਦੀ ਸ਼ਰਾਬ ਪੀਂਦੇ ਦੀ ਫਿਲਮ ਜਾਂ ਫਿਲਮ ਦੇ ਨਾਲ ਸੰਬੰਧਿਤ ਜੋ ਵੀ ਇਹ ਗੱਲ ਕਰ ਰਿਹਾ ਉਹਦੇ ਨਾਲ ਧਰਮ ਦਾ ਕੀ ਲੈਣਾ ਦੇਣਾ। ਦੂਸਰੀ ਗੱਲ ਉਹ ਕਦੋਂ ਦੀ ਆ ਕਦੋਂ ਦੀ ਨਹੀਂ, ਤੂੰ ਇੱਕੋ ਹੀ ਉਹਦੇ ਉੱਤੇ ਇਸ਼ੂ ਤੇ ਲਿਆ ਕੇ ਤੇ ਇਹਨੂੰ ਜਿਹੜਾ ਫਰਮਾਨ ਜਾਰੀ ਕਰਦੇ ਇਹਨੂੰ ਕੋਈ ਮੂੰਹ ਨਾ ਲਾਵੇ ਇਹਨੂੰ ਕੋਈ, ਇਹ ਬਹੁਤ ਮੰਦਭਾਗਾ ਇਹ ਸਾਰੀ। ਮੈਂ ਸਮਝਦਾ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਇੱਕ ਰਾਮ ਰਹੀਮ ਨੂੰ ਕਲੀਨ ਚਿੱਟ ਦੇਣੀ ਤੇ ਇੱਕ ਇਹੋ ਜਿਹੀ ਜਿਹੜੀ ਬਕਵਾਸ ਮਾਰਨੀ ਉਹ ਕਲੰਕ ਹੈ, ਇਹ ਨਹੀਂ ਹੋਣਾ ਚਾਹੀਦਾ।
2: ਪਿਛਲੇ ਦਿਨੀ SGPC ਪ੍ਰਧਾਨ ਧਾਮੀ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ, ਬਾਹਰ ਗਏ ਹੋਏ ਸੀ, ਐਮਰਜੈਂਸੀ ਮੀਟਿੰਗ ਬੁਲਾਈ। ਉਹ ਕਹਿੰਦੇ ਕਿ ਅਸੀਂ ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਵਾਵਾਂਗੇ। ਫਿਰ ਲੋਕ ਇਹ ਵੀ ਗੱਲ ਕਹਿਣ ਲੱਗ ਗਏ, ਕਹਿੰਦੇ ਫਿਰ ਸਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਿਹੜੇ ਹੈਗੇ ਨੇ ਪਹਿਲਾਂ ਵਾਲੇ ਵੀ ਲਾਗੂ ਕਰਵਾਓ, ਤੁਹਾਡਾ ਵੀ ਪਿਆ ਹੈਗਾ 98 ਵਾਲਾ,
3: ਇੱਕੋ ਉਹ ਵੀ ਲਾਗੂ ਕਰਾਉਣ ਜਿਹੜਾ ਰਾਮ ਰਹੀਮ ਨੂੰ ਮਾਫ ਕੀਤਾ ਸੀ ਤੇ ਉਹ ਤੇ 1 ਕਰੋੜ ਰੁਪਇਆ ਜਿਹੜਾ ਗੁਰੂ ਘਰ ਦਾ ਲਾਇਆ ਸੀ ਇਸ਼ਤਿਹਾਰ ਦੇਣ ਸੀ ਉਹਨੂੰ ਵੀ ਲਾਗੂ ਕਰਵਾ ਲੈਣ। ਇਹਨਾਂ ਨੇ ਇਹਨਾਂ ਦਾ ਇੱਕੋ ਇੱਕ ਮਕਸਦ ਆ ਕਿ ਬਾਦਲ ਪਰਿਵਾਰ ਜਿਹੜਾ ਉਹਨੂੰ ਸਰਕਾਰ ਕਿਵੇਂ ਮਿਲੇ, ਉਹਦਾ ਖੁੱਸਿਆ ਹੋਇਆ ਜਿਹੜਾ ਵਕਾਰ ਉਹ ਕਿਵੇਂ ਵਾਪਸ ਆਵੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਨੇ ਧਰਮ ਦਾ ਕਿੰਨਾ ਨੁਕਸਾਨ ਕੀਤਾ। ਅਸਲ ਚ ਧਰਮ ਦੁਖੀ ਹੈਗਾ, ਕੌਮ ਦਾ ਦੁਖੀ ਹੈਗਾ, ਕੋਈ ਧਰਮ ਧਰੋਹੀ ਹੈਗਾ ਤੇ ਉਹ ਬਾਦਲ ਪਰਿਵਾਰ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਕੁਛ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਇਆ ਜਾਂ ਇਹਨਾਂ ਦੀ ਕਿਰਪਾ ਨਾਲ ਸਾਡੀ ਕੌਮ ਨੂੰ ਵੇਖਣਾ ਪਿਆ ਜਾਂ ਕੌਮ ਦੇ ਹਿਰਦੇ ਵਲੁੰਦਰੇ ਗਏ, ਇਹਨਾਂ ਨੂੰ ਜਰਾ ਅੱਜ ਤੱਕ ਸ਼ਰਮ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 328 ਅਜੇ ਦੀ ਤੱਕ ਨਹੀਂ ਦੱਸ ਪਾਇਆ ਇਹ ਜਿਹੜਾ ਧਾਮੀ ਆ। 205 ਸਰੂਪ ਜਿਹੜੇ ਪੁਰਾਤਨ ਸੀਗੇ ਉਹ ਉਹ ਜਿਹੜੇ ਇਹਨਾਂ ਨੇ ਦਿੱਤੇ ਹੋਏ ਆ ਕਿਸੇ ਏਜੰਸੀ ਨੂੰ, ਉਹ ਅੱਜ ਤੱਕ ਜਿਹੜਾ ਕੋਰਟ ਦੇ ਥਰੂ ਵੀ ਇਹ ਨਹੀਂ ਦੱਸ ਪਾਇਆ ਕਿ ਉਹ ਕਿੱਥੇ ਨੇ। ਤੇ ਅਸੀਂ ਕਦੋਂ

0: ਪਤਾ ਨਹੀਂ ਇਸ ਹੁਕਮਨਾਮੇ ਵਿੱਚ ਉਹ ਕੀ ਦਿਸਦਾ ਇਹਨੂੰ ਧਾਮੀ ਨੂੰ, ਜਿਹੜਾ ਕਿ ਆਪ ਇਹਨਾਂ ਵੈਲਕਮ ਕਰਦਾ ਰਿਹਾ ਕਾਨੂੰਨ ਬਣਾਉਣ ਦੇ, ਤੇ ਹੁਣ ਇਹ ਜੋ ਕੁਛ ਵੀ ਕਰਨ ਡਿਆ। ਲੜਾਈ ਜੇ ਬਣਦੀ ਆ ਕੋਈ ਤੇ ਧਾਮੀ ਲੜੇ, ਸੁਖਬੀਰ ਬਾਦਲ ਲੜੇ, ਅਕਾਲ ਤਖ਼ਤ ਨੂੰ ਇਹ ਢਾਲ ਬਣਾ ਰਹੇ ਜਿਹੜੀ, ਇਹ ਕੌਮ ਲਈ ਬੜੀ ਦੁਖਦਾਈ ਗੱਲ ਹੈ।
1: ਸਿੰਘ ਸਾਹਿਬ, ਜਦੋਂ ਪਿਛਲੇ ਦਿਨੀ SGPC ਪ੍ਰਧਾਨ ਧਾਮੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਲੋਕ ਉਦੋਂ ਇਹ ਗੱਲ ਵੀ ਕਰਦੇ ਨੇ ਕਿ ਜਦੋਂ 2 ਦਸੰਬਰ ਵਾਲੇ ਦਿਨ ਧਾਮੀ ਹੋਣਾ ਨੂੰ ਵੀ ਜਿਹੜੀ ਕਮੇਟੀ ਸੀ ਉਹਦੇ ਵਿੱਚ ਪਾਇਆ ਗਿਆ ਸੀ, ਚੇਅਰਮੈਨ ਬਣਾਇਆ ਗਿਆ ਸੀ, ਪਰ ਉਹ ਤਾਂ ਕਹਿੰਦੇ ਪਿੱਛੇ ਹਟ ਗਏ,
0: ਉਹ ਨਹੀਂ ਲਾਗੂ ਕਰਵਾਇਆ, ਉਹ ਰਿਜ਼ਾਈਨ ਕਰਤਾ। ਉੱਥੇ ਅਕਾਲ ਤਖ਼ਤ ਇਹਨਾਂ ਨੂੰ ਕੁਛ ਨਹੀਂ ਕਹਿੰਦਾ, ਅਕਾਲ ਤਖ਼ਤ ਦੀ ਅਵੱਗਿਆ ਕਰਕੇ ਜਿਹੜਾ ਵੀ ਹੁਕਮਨਾਮਾ ਸੁਣਾਉਣ ਵਾਲੇ ਸੀ 2 ਦਸੰਬਰ ਦਾ, ਉਹ ਪੰਜ ਸਿੰਘ ਕਿੱਥੇ ਧਾਮੀ ਦੱਸ ਦੇ ਸਾਨੂੰ, ਪੰਜ ਸਿੰਘ ਕਿੱਧਰ ਗਏ, ਕਿਹਦੇ ਹੁਕਮ ਨਾਲ ਉਹਨਾਂ ਨੂੰ ਤਖ਼ਤੋਂ ਲਾਇਆ, ਕਿਹਦੇ ਹੁਕਮ ਨਾਲ ਰਾਤ ਨੂੰ ਗੜਗੱਜ ਬਣਿਆ, ਧਾਮੀਆਂ ਵੀ ਕਲੀਅਰ ਕਰਦੇ ਜਰਾ। ਸਾਡੀ ਕੌਮ ਦੇ ਨਾਲ ਇਹ ਦੁਸ਼ਮਣੀ ਕਮਾ ਰਹੇ ਨੇ, ਧਰੋਹ ਕਮਾ ਰਹੇ ਨੇ, ਇਹ ਸਾਡੀ ਕੌਮ ਦਾ ਅੱਜ ਤੱਕ ਜੋ ਕੁਛ ਵੀ ਵਿਚਾਰਗੀ ਵਾਲਾ ਜੀਵਨ ਬਤੀਤ ਕਰ ਰਹੀ ਆ, ਅਸੀਂ ਥਾਂ ਪਰ ਥਾਂ ਸਾਡੀ ਇਮੇਜ ਡਾਊਨ ਹੋਣ ਡਈ ਆ, ਅਸੀਂ ਆਰਥਿਕ ਤੌਰ ਤੇ ਨੁਕਸਾਨ ਜਾ ਰਹੇ ਆ, ਸਾਡੇ ਗਰੀਬ ਬੱਚੇ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ, ਅਸਾਈ ਸਕੂਲਾਂ ਚ ਪੜ੍ਹਨ ਲਈ ਮਜਬੂਰ ਹੋਏ ਪਏ ਨੇ, ਤੋ ਬਹੁਤ ਨੁਕਸਾਨ ਕਰ ਰਹੀ ਹੈ ਸਾਡਾ ਪ੍ਰਬੰਧਕ ਕਮੇਟੀ ਤੇ ਇਹ ਜਿਹੜਾ ਬਾਦਲ ਪਰਿਵਾਰ ਹੈ।
1: ਪਿਛਲੇ ਦਿਨ ਵੀਡੀਓ ਵੀ ਜਾਰੀ ਕਰਤੀ ਜਿਹੜੀ ਅਕਾਲ ਤਖ਼ਤ ਸਾਹਿਬ ਜਦੋਂ ਪੇਸ਼ ਹੁੰਦੇ ਨੇ ਸੀਐਮ ਆਣ, ਲੋਕਾਂ ਦੀ ਅਲੱਗ ਅਲੱਗ ਰਾਏ ਹੈ। ਸਿੰਘ ਸਾਹਿਬ, ਤੁਸੀਂ ਜਿਹਦਾ ਰਹੇ ਹੋ, ਤੁਸੀਂ ਇਸ ਸਾਰੇ ਚੀਜ਼ ਨੂੰ ਕਿਵੇਂ ਦੇਖਦੇ ਹੋ? ਲੋਕ ਕਹਿੰਦੇ ਕਿ ਜੇ ਆਈ ਤੁਸੀਂ ਜਨਤਕ ਕਰਦੇ ਰਹੋਗੇ ਵੀਡੀਓਜ਼, ਚਾਹੇ ਉਦੋਂ ਬਲਟੋਹਾ ਵੇਲੇ ਹੋਵੇ ਚਾਹੇ ਹੁਣ ਹੋਵੇ, ਕਹਿੰਦੇ ਫਿਰ ਤਾਂ ਜਿਹੜਾ ਜਾਊਗਾ ਉੱਥੇ ਅਕਾਲ ਤਖ਼ਤ ਸਾਹਿਬ ਜਿਹਨੇ ਪੇਸ਼ ਹੋਣਾ ਉਹ ਉੱਥੋਂ ਜਾਣ ਤੋਂ ਗੁਰੇਜ਼ ਕਰੂਗਾ। ਜਿਵੇਂ ਤੁਸੀਂ ਦੇਖੋ ਸੁਰਜੀਤ ਸਿੰਘ ਬਰਨਾਲਾ ਨੂੰ ਜਦੋਂ ਬੁਲਾਇਆ ਗਿਆ ਉਹ ਗਏ ਨਹੀਂ, ਉਹ ਉਦੋਂ ਗਏ ਜਦੋਂ ਮਾਹੌਲ ਜਿਹੜਾ ਠੀਕ ਹੋ ਗਿਆ ਸੀ।
0: ਇੱਕ ਤਾਂ ਇਹ ਜਿਹੜਾ ਇਹਨਾਂ ਨੇ ਪੰਜ ਪਿਆਰਿਆਂ ਦੀ ਮਰਿਆਦਾ ਦਾ ਕਾਣ ਕੀਤਾ ਨਾ, ਉਹ ਵੀ ਉਹਨਾਂ ਨੇ ਆਪਣੇ ਆਪ ਹੀ ਦਿਖਾਤਾ ਪਿਕਚਰ ਚ। ਇੱਕ ਗੜਗੱਜ ਬੈਠਾ, ਇੱਕ ਇਹਦੇ ਨਾਲ ਉਹ ਧਨੌਲਾ ਬੈਠਾ ਜਿਹੜਾ ਦਮਦਮਾ ਸਾਹਿਬ ਦਾ ਜਹਿਦਾਰ ਬਣਾਇਆ,
1: ਠੀਕ ਸਿੰਘ,
0: ਜਿਹਨੂੰ ਗੁਰਮੁਖ ਦਾ ਉੜਾ ਜਿਹੜਾ ਨਹੀਂ ਆਉਂਦਾ, ਨਾ ਹੀ ਇਹਨੂੰ ਆਉਂਦਾ, ਉਹਦੇ ਸਾਹਮਣੇ ਇਹਨੂੰ ਬਿਠਾਇਆ। ਹੁਣ ਪੰਜ ਸਿੰਘਾਂ ਤੋਂ 2 ਸਿੰਘਾਂ ਦੀ ਪ੍ਰਣਾਲੀ ਕਦੋਂ ਤੋਂ ਆ ਗਈ ਹੈ? ਸਾਡੇ ਪੰਜ ਸਿੰਘਾਂ ਦਾ ਜਿਹੜਾ ਸਰੂਪ ਆ ਉਹ ਗੁਰੂ ਦਾ ਸਰੂਪ ਆ, ਤੇ ਅਸੀਂ ਗੁਰੂ ਤੋਂ ਦੀਖਿਆ ਲੈਂਦੇ ਜਦੋਂ ਤੋਂ ਪੰਜ ਸਿੰਘ ਹੁੰਦੇ ਆ, ਤੇ ਗੁਰੂ ਸਾਹਿਬ ਦਾ ਹੁਕਮ ਹੈ, ਮੇਰੀ ਆਤਮਾ ਗ੍ਰੰਥ ਵਿਚ ਪ੍ਰਾਣ ਪੰਥ ਵਿਚ ਸਰੀਰ ਮੇਰਾ ਪੰਜ ਪਿਆਰੇ ਨੇ, ਤੇ ਇਹ ਜਿਹੜਾ ਗੜਗੱਜ ਹੈ ਇਹ ਆਪ ਹੁਦਰੀਆਂ ਕਰ ਰਿਹਾ। ਇਹਨੂੰ ਕਿੰਨੇ ਇਜਾਜ਼ ਦਿੱਤੀ ਕਿ ਤੁਸੀਂ 2 ਜਣੇ ਬਹਿ ਜਾਓ ਤੇ ਅੱਗੇ ਉਹਨੂੰ ਬਿਠਾ ਲਓ ਤੇ ਫਿਲਮ ਬਣਾ ਕੇ ਤੇ ਉਹਨੂੰ ਲੋਕਾਂ ਨੂੰ ਦਿਖਾਉਂਦੇ ਫਿਰੋ? ਉਦੋਂ ਜਦੋਂ ਬੁਲਾਇਆ ਉਦੋਂ ਇਹਨੇ ਕੀ ਕੱਢਿਆ ਉਹ ਚੋਂ? ਇਹ ਜਦੋਂ ਮਿਲਿਆ ਆਇਆ ਉਹਨੂੰ ਮਿਲਿਆ ਉਦੋਂ ਜੱਫੀਆਂ ਪਾ ਕੇ ਮਿਲਿਆ ਤੇ ਤੁਸੀਂ ਐਂ ਕਰੋ ਅਸੀਂ ਐਂ ਕਰਦੇ, ਉਦੋਂ ਤੇ ਬੜੀਆਂ ਸਲਾਹਾਂ ਕਰਦਾ ਜਿਸ ਤਰ੍ਹਾਂ, ਤੇ ਸਾਨੂੰ ਦੱਸਿਆ ਵੀ ਨਹੀਂ ਕੀ ਹੋਇਆ ਉਦੋਂ ਬਾਅਦ। ਅੱਜ ਇਹ ਜਿਹੜੀਆਂ ਗੱਲਾਂ ਕਰਨ ਡਿਆ ਇਹ ਆਪ ਹੁਦਰਾਪਣ ਹੈ, ਕੌਮ ਦੇ ਨਾਲ ਇੱਕ ਧਰੋਹ ਆ, ਇਹ ਸਿਧਾਂਤ ਦਾ ਮਜ਼ਾਕ ਆ, ਤੇ ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਜਿਹੜੀ ਸਾਨੂੰ ਸ਼ਕਤੀ ਅਕਾਲ ਤਖ਼ਤ ਇਹਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ।
1: ਜਿਹੜੀ ਇਹ ਵੀਡੀਓ ਨੂੰ ਲੈ ਕੇ ਚਰਚਾ ਚੱਲੀ, ਤੁਸੀਂ ਬੋਲੇ ਵੀ, ਤੁਸੀਂ ਇਹ ਵੀ ਕਿਹਾ ਕਿ ਭਾਈ ਫਿਰ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸੀ ਤੁਸੀਂ ਉਹਦੀ ਫੋਰੈਂਸਿਕ ਜਾਂਚ ਕਰਾ ਲੈਂਦੇ, ਉਹ ਤਾਂ ਕਰਾਈ ਨਹੀਂ। ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਸਾਹਮਣੇ ਆਈਆਂ, ਵੀਡੀਓ ਸਾਹਮਣੇ ਆਈਆਂ, ਜਦੋਂ ਸੁੱਚਾ ਸਿੰਘ ਲੰਗਾਹ ਦੇ ਪੈਰੀ ਹੱਥ ਵੀ ਲਾ ਰਹੇ ਹੁੰਦੇ ਨੇ ਜੈਦਾ ਗੜਗੱਜ, ਲੋਕ ਉਹ ਵੀ ਗੱਲਾਂ ਕਰਨ ਲੱਗ ਗਏ।
0: ਪੈਰੀ ਹੱਥ ਉਹਦਾ ਫਿਰ ਆਸਾਨ ਮੰਨਦਿਆ, ਜਦੋਂ ਇਹਨੂੰ ਰਾਤ ਨੂੰ 2 ਵਜੇ ਬਣਾਇਆ ਜਥੇਦਾਰ ਬਣਾਇਆ ਤੇ ਉਦੋਂ ਕੌਮ ਸੁੱਤੀ ਪਈ ਸੀ, ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਨਹੀਂ ਸੀ, ਤੇ ਉਸ ਸਮੇਂ ਇਹਨੂੰ ਜਿਹੜੀ ਪੱਗ ਦੇ ਕੇ ਤੇ ਜਿਹੜਾ ਐਲਾਨ ਕਰਨਾ ਸੀਗਾ ਵੀ ਇਹਨੂੰ ਬਣਾ ਦਿੱਤਾ ਗਿਆ ਜਥੇਦਾਰ, ਉਹ ਐਲਾਨ ਕਰਨ ਲਈ ਕੋਈ ਪ੍ਰੈਸ ਕਾਨਫਰੰਸ ਬਹਿੰਦਾ ਨਹੀਂ ਸੀ, ਨਾ ਕੋਈ ਮੁਲਾਜ਼ਮ ਬਹਿੰਦਾ ਸੀ ਗੁਰਦੁਆਰੇ ਦਾ, ਨਾ ਕੋਈ ਮੈਂਬਰ ਬਹਿੰਦਾ ਸੀ। ਉਦੋਂ ਫਿਰ ਸੁੱਚਾ ਸਿੰਘ ਲੰਗਾਹ ਜਿਹੜਾ ਉਹਨੇ ਇਹਦੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਨਾਂ ਡਿਕਲੇਅਰ ਕੀਤਾ, ਤੇ ਉਹ ਫਿਰ ਵਿਚਾਰਾ ਉਹਦਾ ਆਸਾਨ ਫਰਾਮੋਸ਼ ਜਿਹੜੇ ਹੁੰਦੇ ਉਹ ਨਹੀਂ ਨਾ ਹੈਗਾ, ਉਹਦਾ ਆਸਾਨ ਜਿਹੜਾ ਸਿਰ ਤੇ ਪਾ ਲੈਣ ਡਿਆ ਉਹਨੇ ਤਾਂ ਉਹਨੂੰ ਪੈਰੀ ਹੱਥ ਲਾਇਆ। ਪਰ ਇਹਨਾਂ ਲੋਕਾਂ ਨੂੰ ਮਰਿਆਦਾ ਨਾਲ ਕੀ ਲੱਗੇ, ਇਹਨਾਂ ਨੂੰ ਕੌਮ ਦੇ ਸਵੇ ਮਾਨ ਨਾਲ ਕੀ ਲੱਗੇ? ਇਹ ਲੋਕ ਉਹ ਨੇ ਜਿਹੜੇ ਮੌਕਾ ਪ੍ਰਸਤ ਨੇ, ਕੱਲ ਸਰਨੇ ਦੇ ਨਾਲ ਹੱਟੀ ਹੱਟੀ ਵਿਕਦਾ ਰਿਹਾ, ਅੱਜ ਬਾਦਲ ਦੇ ਨਾਲ ਵਿਕਣ ਡਿਆ, ਇਹ ਕੌਮ

0: ਦਾਗ ਲੱਗੇ ਹੋਏ ਨੇ, ਇੱਕ ਦਿਨ ਇਹਨਾਂ ਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊਗਾ।
1: ਕਿਉਂਕਿ ਇਹ ਤਾਂ ਇੱਕ ਬਹੁਤ ਵੱਡੀ ਮਰਿਆਦਾ ਦਾ ਘਾਣ ਆ ਨਾ। ਦੇਖੋ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ, ਉਹ ਹੁਕਮਨਾਮਾ ਨੂੰ ਸੰਗਤ ਮੰਨ ਵੀ ਨਹੀਂ ਰਹੀ। ਤੁਸੀਂ ਦੇਖੋ ਦੂਜੇ ਤੀਜੇ ਦਿਨ ਹੀ ਰੈਲੀਆਂ ਸ਼ੁਰੂ ਹੋ ਗਈਆਂ ਸੀ ਅੱਠ ਲੋਕਾਂ ਦਾ ਸੀ।
0: ਨਾ ਸੰਗਤ ਨੇ ਮੰਨਿਆ ਤੇ ਨਾ ਮੰਨਣ ਯੋਗ ਆ, ਤੇ ਨਾ ਹੀ ਇਹਨੂੰ ਜਥੇਦਾਰ ਮੰਨਿਆ ਸੰਗਤ ਨੇ। ਜਦੋਂ ਸੰਗਤ ਨੇ ਗੜਗੱਜ ਨੂੰ ਜਥੇਦਾਰ ਹੀ ਨਹੀਂ ਮੰਨਿਆ ਤੇ ਇਹਦੇ ਹੁਕਮਨਾਮੇ ਨੂੰ ਕਿਉਂ ਮੰਨੂਗੀ? ਫਿਰ ਹੁਕਮਨਾਮੇ ਦੇ ਵਿੱਚ ਕੋਈ ਤੱਤ ਹੋਵੇ, ਕੋਈ ਗੁਰੂ ਵਿਰੋਧੀ ਗੱਲ ਹੋਵੇ, ਗੁਰੂ ਘਰ ਦੇ ਖਿਲਾਫ਼ ਕੋਈ ਗੱਲ ਹੋਵੇ, ਤਾਂ ਵੀ ਲੋਕ ਕੁਛ ਸੋਚ ਸਕਦੇ ਆ। ਇਹ ਜਿਹੜਾ ਬਾਦਲ ਪਰਿਵਾਰ ਦਾ ਸਿਖਾਇਆ ਤਿੱਤਰ ਆ, ਜਿਹੜੇ ਤਿੱਤਰ ਜਾਂ ਜਿਹੜੇ ਹੋਰ ਜਾਨਵਰ ਸਿਖਾਏ ਹੋਏ ਜਿਹੜੇ ਆ ਨਾ ਜਾਤ ਭਰਾਵਾਂ ਨੂੰ ਲਿਆ ਕੇ, ਤੇ ਉਹ ਮੌਤ ਦੀ ਫਾਹੀ ਫਸਾ ਜਾਂਦੇ ਨੇ, ਉਹੋ ਜਿਹਾ ਇੱਕ ਬੰਦਾ ਏ। ਤੇ ਇਹਦੀ ਵਜ੍ਹਾ ਨਾਲ ਜਿਹੜੀ ਅੱਜ ਕੌਮ ਦੁਬਧਾ ਚ ਆ ਜਾਂ ਕੌਮ ਜਿਹੜੀ ਆ ਉਹ ਬੇਬਸ ਹੋਈ ਪਈ ਵੀ ਕਰੀਏ ਤੇ ਕਰੀਏ ਕੀ ਕਰੀਏ।
1: ਤੁਸੀਂ ਕਿਹਾ ਕਿ ਕਿਹੜੀ ਇਸ ਵੀਡੀਓ ਦੇ ਵਿੱਚ ਜਾਂ ਕੋਈ ਧਰਮ ਦੁਖੀ ਕੰਮ ਕੀਤਾ ਸੀ ਉਹਨੇ, ਪਰ ਇਹ ਕਹਿ ਰਹੇ ਨੇ ਕਿ ਦੇਖੋ ਜੀ ਛਿੱਟੇ ਮਾਰੇ ਜਾ ਰਹੇ ਨੇ ਦਾਰੂ ਦੇ, ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਸਾਰਾ ਕੁਝ ਜਿਹੜਾ ਇਹ ਸਕ੍ਰਿਪਟਡ ਸੀ ਇਹ ਬਣਾਇਆ ਗਈ ਹੈ ਵੀਡੀਓ।
0: ਗੱਲ ਆ ਕਿ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜੀਆਂ ਫਿਲਮਾਂ ਫੁਲਮਾਂ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਨਾ ਹੀ ਦੁਨਿਆਵੀ ਅਦਾਲਤਾਂ ਚ ਨਾ ਇਸ ਰੂਹਾਨੀ ਅਦਾਲਤ ਚ,
1: ਇਹ ਕੋਈ ਆਧਾਰ ਨਹੀਂ ਮੰਨਦੀ।
0: ਨਾ ਨਾ ਇਹਦਾ ਕੋਈ ਆਧਾਰ ਨਹੀਂ ਗਾ। ਜਿਹੜਾ ਬੰਦਾ ਜਿਹੜੇ ਬੰਦੇ ਨੂੰ ਤਕਲੀਫ਼ ਹੋਵੇ, ਜਿਹਨੂੰ ਲੱਗੇ ਕਿ ਮੇਰੇ ਗੁਰੂ ਦੇ ਵਿਰੁੱਧ ਕੋਈ ਭੁਗਤਿਆ, ਤੇ ਉਹ ਆਪ ਹਿਕਡਾ ਕੇ ਖਲੁੰਦਾ ਅਕਾਲ ਤਖ਼ਤ ਅੱਗੇ ਸ਼ਿਕਾਇਤ ਲੈ ਕੇ ਆਉਂਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸਿਰਫ ਬਣਾਈਆਂ ਹੁੰਦੀਆਂ ਗੱਲਾਂ, ਤੇ ਸਿਰਫ ਇਹੋ ਪੁਜੀਸ਼ਨ ਦਾ ਜਿਹੜੀ ਲੋਕਾਂ ਦੇ ਵਿੱਚ ਕਿਸੇ ਦੀ ਪੁਜੀਸ਼ਨ ਬਣੀ ਤੇ ਉਹਨੂੰ ਕਿਵੇਂ ਢਾ ਲਾਉਣੀ, ਉਹਨੂੰ ਕਿਵੇਂ ਦਾਗੀ ਕਰਨਾ। ਤੇ ਇਹ ਅੰਦਰੋਂ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦੇ ਸਿਖਾਏ ਹੋਏ ਰਸਤੇ ਚੱਲਣ ਡਿਆ, ਜਿੱਦਾਂ ਉਹ ਕਹਿੰਦਾ ਉਤਨਾ ਹੀ ਕਰੀ ਜਾਂਦਾ। ਮੈਂ ਹੈਰਾਨ ਆ ਕਿ ਇਹ ਗੜਗੱਜ ਨੂੰ ਪਤਾ ਹੈ ਵੀ ਕੱਲ੍ਹ ਅਜੇ ਜਿਹੜੇ ਪੰਜ ਸਿੰਘ ਇਹਦੇ ਹੁਕਮਨਾਮੇ ਜਾਰੀ ਕਰਦੇ ਸੀ ਉਹਨਾਂ ਚੋਂ ਇੱਕ ਨਹੀਂ ਮਿਲਦਾ ਉੱਥੇ, ਤੇ ਇਹਨੂੰ ਇਹ ਪਤਾ ਹੋਣਾ ਚਾਹੀਦਾ ਰਹਿਣਾ ਇੰਨੇ ਮੇਰੀ, ਇਹਦਾ ਪਤਾ ਨਹੀਂ ਕਦੋਂ ਕੱਢੇ ਉਹ, ਕਦੋਂ ਬੇਅਪਰੂਵ ਕਰਕੇ ਕੱਢੇ ਇਹਨੂੰ। ਤੇ ਅਸੀਂ ਇਹ ਰਾਏ ਦਿਆਂਗੇ ਕਿ ਬੰਦੇ ਦਾ ਪੁੱਤ ਬਣ, ਅਕਾਲ ਤਖ਼ਤ ਜਿਹੜਾ ਉੱਤੇ ਰਹਿਮ ਕਰ, ਅਕਾਲ ਤਖ਼ਤ ਦੇ ਉੱਤੋਂ ਇਹੋ ਜਿਹੀਆਂ ਆਪ ਖੁਦਰੀਆਂ ਗੱਲਾਂ ਨਾ ਕਰ।
1: ਹੁਣੇ ਹੁਣੇ ਅੱਜ ਹੀ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਕਈ ਲੋਕ ਕਹਿ ਰਹੇ ਨੇ ਕਿ ਜਥੇਦਾਰ ਸਿਆਸੀ ਹੋ ਗਏ, ਉਹ ਕਹਿੰਦੇ ਕਿ ਜਥੇਦਾਰ ਹਮੇਸ਼ਾ ਹੀ ਸਿਆਸੀ ਹੁੰਦਾ, ਕਹਿੰਦੇ ਜਥੇਦਾਰ ਮਾਲਾ ਫੇਰ
0: ਸਿਆਸੀ ਨਹੀਂ ਗਾ, ਬੇਈਮਾਨ ਹੋ ਗਿਆ, ਵਿਗਿਆ ਹੈ, ਸਿਆਸੀ ਨਹੀਂ ਹੋਇਆ ਹੈ, ਇਹ ਬੇਈਮਾਨ ਹੋ ਗਿਆ ਤੇ ਵਿਗਿਆ, ਤੇ ਇਹ ਸੋਚ ਰਿਹਾ ਕਿ ਮੇਰੇ ਵੱਲ ਕੋਈ ਨਹੀਂ ਦੇਖ ਰਿਹਾ, ਜੋ ਕਿ ਮੇਰੀ ਕਰਤੂਤ ਵੱਲ ਕੋਈ ਨਹੀਂ ਦੇਖ ਰਿਹਾ। ਇਹਨੂੰ ਤੇ ਉਦੋਂ ਸ਼ਰਮ ਨਹੀਂ ਆਈ ਜਦੋਂ ਅੱਧੀ ਰਾਤ ਨੂੰ ਇਹਨੇ ਪੱਗ ਲਈ ਹੈ, ਉਦੋਂ ਇਹਨੂੰ ਪਤਾ ਨਹੀਂ ਕਿ ਮੈਂ ਜਿਸ ਤਰ੍ਹਾਂ ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਪੱਗ ਲੈ ਰਿਹਾ, ਲੋਕ ਕੀ ਆਖਣਗੇ। ਮੈਨੂੰ ਘੱਟੋ ਘੱਟ ਲੋਕ ਪੱਗ ਲੈਂਦੇ ਨੂੰ ਦੇਖਣ, ਮੇਰੇ ਗਵਾਹ ਬਣਨ, ਮੇਰੇ ਸਪੋਰਟਰ ਬਣਨ, ਇਹਦਾ ਚਾਹ ਹੋਣਾ ਚਾਹੀਦਾ ਸੀ। ਪਰ ਇਹ ਖਰੀਦੇ ਹੋਏ ਲਾਲੇ ਗੋਲੇ ਨੇ, ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੀ ਲੱਗੇ, ਜਿਹੜੀਆਂ ਮਰਜ਼ੀ ਗੱਲਾਂ ਕਰਦਾ ਰਹੇ, ਇਹਦਾ ਸੰਗਤ ਦੇ ਦਿਲਾਂ ਤੇ ਸੰਗਤ ਦੇ ਮਨਾਂ ਚ ਕੋਈ ਅਸਰ ਨਹੀਂ। ਇਹ ਮੈਂ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਕਹਿ ਚੁੱਕਾ ਵਾ, ਜੇ ਫਰਜ਼ ਕਰ ਲਓ ਇਹਦੇ ਹੁਕਮਾਂ ਤੇ ਅਮਲ ਨਾ ਕੀਤਾ ਸੰਗਤ ਨੇ, ਤੇ ਫਿਰ ਇਹ ਚੱਪਣੀ ਚ ਨੱਕ ਡੋਬ ਕੇ ਮਰੂਗਾ, ਕੌਮ ਦੇ ਮਗਰੋਂ ਲੱਥੂਗਾ। ਇਹ ਦੱਸੇ ਗੜਗੱਜ ਦੱਸੇ, ਇੱਥੇ ਭਗਵੰਤ ਮਾਨ ਹੈ, ਇੱਥੇ ਉਹ ਹੈ, ਇੱਥੇ ਉਹਨੇ ਰਹਿਣਾ, ਇੱਥੇ ਉਹਨੇ ਰਹਿਣਾ, ਇੱਥੇ ਰਾਜਨੀਤੀ ਭਗਵੰਤ ਮਾਨ ਦੀ, ਉੱਥੇ ਆਪਣੀ ਵੀ ਕਰੀ ਜਾਵੇ, ਪਤਾ ਲੱਗ ਜੂ ਇਹਨੂੰ ਥੋੜੇ ਦਿਨਾਂ ਚ।
1: ਤੁਹਾਨੂੰ ਲੱਗਦਾ ਸਾਰਾ ਕੁਛ ਸਿਆਸੀ ਸੀ?
0: ਸਿਆਸੀ ਆ, ਸਿਆਸੀ ਸੇ ਨੀ, ਸਿਆਸੀ ਹੈ ਆ। ਤੇ ਇਹ ਸਿਆਸੀ ਜਿਹੜਾ ਨਾ, ਉਹ ਜਿਹਨਾਂ ਦੇ ਪੱਲੇ ਕੁਛ ਨੀ, ਗੜਗੱਜ ਵਰਗਿਆਂ ਨੂੰ ਜਿਹੜੇ ਤੋਰਦੇ ਪਏ ਨੇ, ਕਮੇਟੀ ਦਾ ਪ੍ਰਧਾਨ ਤੇ ਉਹਦਾ ਬਾਦਲ ਦਾ ਮੁੰਡਾ, ਇਹ ਉਹਨਾਂ ਦਾ ਸਾਰਾ ਘਰ ਆ, ਤੇ ਉਹਨਾਂ ਦੇ ਆਪਣੇ ਪੱਲੇ ਕੁਛ ਰਹਿ ਨੀ ਗਿਆ, ਉਹ ਹੁਣ ਇਹਦੇ ਸਹਾਰੇ ਤੁਰੇ ਫਿਰਦੇ ਵਿਚਾਰੇ। ਇਹਦਾ ਸਹਾਰਾ ਕਿੰਨਾ ਕੁ ਕਾਮਯਾਬ ਹੁੰਦਾ ਆਉਣ ਵਾਲੇ ਸਮੇਂ ਚ ਪਤਾ ਲੱਗ ਜੂ।
1: ਉਹ ਮੈਂ ਜਿਹੜਾ ਉਹਨਾਂ ਬਿਆਨ ਆਇਆ ਮੈਂ ਪੂਰਾ ਕਰਦਾ, ਕਹਿੰਦੇ ਕਿ ਜਥੇਦਾਰ ਸਿਆਸੀ ਹੁੰਦਾ, ਕਹਿੰਦੇ ਹੋਰ ਜਥੇਦਾਰ ਮਾਲਾ ਫੇਰ ਨੂੰ ਰੱਖਿਆ,
0: ਜਥੇਦਾਰ ਮਾਲਾ ਨੀ ਫੇਰੂਗਾ ਤੇ ਕੀ ਕਰੂਗਾ, ਲੋਕਾਂ ਦੀ ਧੌਣਾ ਲਾਊਗਾ, ਉਹਨੂੰ ਹੈ ਨੀ। ਉਹਨੂੰ ਮੈਂ ਤੁਹਾਨੂੰ ਦੱਸਿਆ ਕਿ ਹੈ ਨੀ, ਉਹਦੇ ਪੱਲੇ ਕੁਛ ਨੀਗਾ, ਨਾ ਉਹਦੇ ਪੱਲੇ ਕੁਛ, ਤੇ ਨਾ ਉਹਦੇ ਨਾਲ ਕੌਣ ਬੈਠਾ। ਸਾਡਾ ਤੇ ਸਭ

0: ਵਿਚਾਰਨ ਵਾਲੀ ਗੱਲ ਆ ਸਿੱਖਾਂ ਦੀ ਸੰਗਤ ਦੀ ਕਿ ਇਹ ਜਿਹੜੇ ਮੁਕਾਮ ਤੇ ਬੈਠੇ ਤੇ ਨਾਲ ਪੰਜ ਕੌਣ ਨੇ ਉਹਨਾਂ ਨੂੰ ਕਿਹਨੇ ਬਣਾਇਆ ਤੇ ਪਹਿਲਿਆਂ ਨੂੰ ਕਿਹਨੇ ਹਟਾਇਆ ਉਹਨੂੰ ਕਿਹਨੇ ਅਥਾਰਟੀ ਦਿੱਤੀ ਪ੍ਰਬੰਧਕ ਕਮੇਟੀ 15 ਸਾਲ ਇਲੈਕਸ਼ਨ ਹੋਇਆ ਨੂੰ ਹੋ ਗਏ ਆ ਉਹਦੇ ਇਲੈਕਸ਼ਨ ਹੀ ਹੋ ਰਹੇ ਇਹਨਾਂ ਨੂੰ ਕਿਹਨੇ ਤਾਕਤ ਦਿੱਤੀ ਕਿਹਨਾਂ ਨੇ ਅਧਿਕਾਰ ਦਿੱਤੇ ਕਿ ਇੱਕ ਗੁਰੂ ਦਾ ਰੁਤਬਾ ਹੈ ਉਹਨੂੰ ਉਹਦੀ ਥਾਂ ਪੁਰ ਕਰਨ ਲਈ ਇਹੋ ਜਿਹਾ ਕੱਚ ਘੜਿਆਂ ਨੂੰ ਲਿਆ ਕੇ ਅਕਾਲ ਤਖ਼ਤ ਦੇ ਉੱਤੇ ਥੋਪ ਦਿਓ ਇਹ ਇਹ ਨਜਾਇਜ਼ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਉਹ ਵੀ ਨਜਾਇਜ਼ ਹੈ ਜਾਂ ਉਹਨੂੰ ਕਿਸੇ ਨੇ ਕੋਈ ਪਾਵਰ ਜਾਂ ਅਥਾਰਟੀ ਨਹੀਂ ਦਿੱਤੀ ਤੇ ਨਾ ਹੀ ਉਹਦਾ ਹੱਕ ਬਣਦਾ ਨਾ ਹੀ ਉਹ ਗੁਰਮਤੀਆ ਕੋਈ ਨਾ ਹੀ ਉਹ ਗੁਰਸਿੱਖ ਆ ਗੁਰੂ ਤੋਂ ਬੇਮੁੱਖ ਵਪਾਰੀ ਪੁੱਤਰ ਆ ਤੇ ਸਾਡੀ ਕੌਮ ਨੂੰ ਬਰਬਾਦ ਕਰ ਰਿਹਾ ਗੁਰੂ ਸਾਹਿਬ ਜੀ ਦਾ ਸਰਾਫ ਲੈ ਰਹੇ ਨੇ ਪਹਿਲਾਂ ਹੀ ਗੁਰੂ ਸਾਹਿਬ ਜੀ ਦਾ ਸਰਾਫ ਜਿਹੜਾ ਲਿਆ ਉਹਦੇ ਤੇ ਇਹਨਾਂ ਨੂੰ ਅਮਲ ਕਰਨਾ ਚਾਹੀਦਾ ਅਕਲ ਕਰਨੀ ਚਾਹੀਦੀ ਹੈ 12-13 ਸਾਲ ਤੋਂ ਰੂੜੀਆਂ ਦੇ ਕੱਖ ਚੁਣਦੇ ਪਏ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਕੀ ਕੀਤਾ ਤੇ ਲੋਕ ਸਾਨੂੰ ਕਿੱਥੇ ਲਿਜਾ ਕੇ ਸੁੱਟ ਰਹੇ ਤੇ ਅੱਜ ਕਿਸ ਤਰ੍ਹਾਂ ਸਾਡੇ ਪਿੱਛੇ ਲੱਗ ਜਾਣਗੇ ਇਹ ਕਿੱਡੀ ਕੁ ਰੂਹਾਨੀ ਤਾਕਤ ਆ ਗੜਗੱਜ ਜਿਹੜਾ ਇਹਨਾਂ ਨੂੰ ਸਤਾ ਦਵਾ ਦੂਗਾ ਝੂਠ ਬੋਲ ਬੋਲ ਕੇ ਇੱਥੇ ਤੇ ਗੁਰੂ ਸਾਹਿਬ ਜਿਹੜੇ ਨੇ ਉਹ ਅੰਗ ਸੰਗ ਹੋਣ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ ਕੋਈ ਕੁਛ ਨੀ ਵਿਗਾੜ ਸਕਦਾ ਇਹ ਗੜਗੱਜ ਵਰਗੇ ਜਿੰਨੇ ਮਰਜ਼ੀ ਤੁਰੇ ਫਿਰਨ ਜਥੇਦਾਰ ਬਣ ਕੇ
1: ਧਾਮੀ ਦਾ ਕਹਿੰਦੇ ਕਿ ਇਸ ਤਾਂ ਪਿੰਡਾਂ ਪਿੰਡਾਂ ਚ ਜਾਵਾਂਗੇ ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਪ੍ਰਚਾਰ ਕਰਾਂਗੇ
0: ਰੋਕਿਆ ਕਿੰਨੇ ਉਹਨੂੰ ਰੋਕਿਆ ਕਿੰਨੇ ਅਸੀਂ ਤੇ ਇਹੀ ਤੇ ਕਹਿੰਦੇ ਹਾਂ ਵੀ ਪਿੰਡਾਂ ਚ ਜਾਓ ਪਿੰਡਾਂ ਚ ਆਪਣੀ ਗੱਲ ਕਰੋ ਅਕਾਲ ਤਖ਼ਤ ਨੂੰ ਢਾਲ ਨਾ ਬਣਾਓ ਇਹੀ ਗੱਲ ਤੇ ਇਹੀ ਕਹਿੰਦੇ ਅਸੀਂ ਤੇ ਆਪ ਕਹਿੰਦੇ ਹਾਂ ਪਿੰਡਾਂ ਜਾਓ ਕੋਈ ਮਸਲਾ ਹੈਗਾ ਤੇ ਪ੍ਰੈਸ ਦੇ ਵਿੱਚ ਆਓ ਨਾਲੇ ਉੱਥੇ ਦੱਸੋ ਵੀ ਇਹ ਜਿਹੜੇ ਪੁਰਾਤਨ ਸਰੂਪ ਤੁਹਾਡੇ ਤੋਂ ਕੌਣ ਲੈ ਗਿਆ ਸਾਰੇ ਇਹ ਲਾਇਬ੍ਰੇਰੀਆਂ ਖਾਲੀ ਕਿਉਂ ਪਈਆਂ ਨੇ ਨਾਲੇ ਉੱਥੇ ਦੱਸੋ 35-35 ਕਰੋੜ ਦੀਆਂ ਕੋਠੀਆਂ ਕਿਉਂ ਖਰੀਦ ਰਹੇ ਹੋ ਦਿੱਲੀ ਚ ਪ੍ਰਬੰਧਕ ਕਮੇਟੀ ਨੂੰ ਉਹਨਾਂ ਕੋਠੀਆਂ ਦੀ ਕੀ ਲੋੜ ਆ ਇਹ ਜਾਣਕਾਰੀ ਤੇ ਉਹਨਾਂ ਸੰਗਤਾਂ ਤੁਹਾਨੂੰ ਪੁੱਛਣ ਵੀ ਤੁਸੀਂ ਕੀ ਕਰ ਰਹੇ ਹੋ ਇੱਥੇ ਬੈਠ ਕੇ ਅਸੀਂ ਤੇ ਚਾਹੁੰਦੇ ਹਾਂ ਲੋਕਾਂ ਚ ਆਉਣ
1: ਜਿਹੜਾ ਹੁਣ 29 ਤਰੀਕ ਨੂੰ ਤਲਬ ਕੀਤਾ ਸਾਰੇ MLAs ਨੂੰ ਸਿੱਖ MLAs ਜਿਹੜੇ ਹੈਗੇ ਨੇ ਉਹ ਤੁਸੀਂ ਕਿਵੇਂ ਦੇ ਦਿਓ ਕੀ ਏਦਾਂ ਇਹ ਸਿਧਾਂਤਕ ਤੌਰ ਤੇ ਸਹੀ ਹੈ
0: ਦੇਖੋ ਜੀ ਮੈਂ ਤਾਂ ਤੁਹਾਨੂੰ ਕਹਿਣ ਡਿਆ ਸਿਧਾਂਤਕ ਤੌਰ ਤੇ ਉਹ ਜਥੇਦਾਰ ਹੀ ਗਲਤ ਹੈ ਜਿਹੜਾ ਫਰਮਾਨ ਜਾਰੀ ਕਰ ਰਿਹਾ ਉਹਦੀ ਕੋਈ ਹੋਂਦ ਨਹੀਂ ਹੈਗੀ ਉਹਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਉਹਨੂੰ ਮਾਨਤਾ ਦਿੱਤੀ ਰਘਵੀਰ ਸਿੰਘ ਨੇ ਉਹ ਵੀ ਉਹ ਤੋਂ ਪਹਿਲਾਂ ਅਨੋਵਾ ਕਾਰ ਲਈ ਤੇ ਫਿਰ ਉਹਨੂੰ ਸਰੋਪਾ ਦਿੱਤਾ ਪਹਿਲਾਂ ਸਰੋਪਾ ਦਿੱਤਾ ਹੀ ਨਹੀਂ ਕਿ ਮੈਂ ਨਹੀਂ ਦੇਣਾ ਇਹ ਤਾਂ ਪ੍ਰਕਾਸ਼ ਨਹੀਂ ਸੀ ਅੱਧੀ ਰਾਤ ਸੀ ਫਲਾਣਾ ਸੀ ਟਿੰਗੜਾ ਸੀ ਫਿਰ ਪਹਿਲਾਂ ਘਰ ਬੁਲਾ ਕੇ ਦਿੱਤਾ ਫਿਰ ਹਰਿਮੰਦਰ ਸਾਹਿਬ ਬੁਲਾ ਕੇ ਦਿੱਤਾ ਜਦੋਂ ਉਹਦੀ ਘਰਵਾਲੀ ਨੂੰ ਕਾਰ ਦਿੱਤੀ ਇਹਨਾਂ ਨੇ
1: ਇਨੋਵਾ ਕਰ ਲਈ
0: ਇਨੋਵਾ ਕਰ ਲਈ ਤੋ ਇਹ ਤੇ ਆਪ ਨਜਾਇਜ਼ ਆ ਤੇ ਕੌਮ ਤੇ ਬੋਝ ਬਣਿਆ ਹੋਇਆ ਇਹ ਕੌਮ ਨੂੰ ਕੋਈ ਰਾਹ ਦਿਖਾਊਗਾ ਅੰਧਾ ਆਗੂ ਦੇ ਤੀਏ ਕਿਆ ਪਾਤਰ ਜਾਣੇ ਅੰਨੇ ਆਗੂਆਂ ਨੇ ਵੀ ਕਦੀ ਰਾਹ ਦਿਖਾਇਆ ਮਹਾਰਾਜ ਕਹਿੰਦੇ ਨੇ ਕਿ ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣਾ ਹੀ ਆਵੇ ਆਪ ਲਿਖਾਏ ਜਿਹੜੇ ਅੰਨੇ ਹੋ ਕੇ ਕਹਿੰਦੇ ਨੇ ਅਸੀਂ ਪਾਰਖੂ ਆ ਰਤਨਾ ਦੇ ਉਹ ਜਦੋਂ ਮੰਡੀ ਚ ਆ ਕੇ ਦਾਅਵਾ ਕਰਦੇ ਅਸੀਂ ਪਾਰਖੂ ਰਤਨਾ ਪਰਖਣ ਲਈ ਆਏ ਤੇ ਉਹ ਫਿਰ ਰਤਨਾ ਦੀ ਤਸਵਾਰ ਜਾਣਦੇ ਨੀ ਕਿਉਂਕਿ ਅੰਨੇ ਹੁੰਦੇ ਆਵੇ ਆਪ ਲਿਖਾਏ ਆਪਣਾ ਆਪ ਦਿਖਾ ਜਾਂਦੇ ਇਹ ਆਪਣਾ ਆਪ ਦਿਖਾਉਣ ਡੇ ਨੇ ਹੋਰ ਕੋਈ ਗੱਲ ਨੀ
1: ਮੈਂ ਸਿਧਾਂਤਕ ਤੌਰ ਤੇ ਤਾਂ ਗੱਲ ਕੀਤੀ ਜਾਂਦਾ ਸਾਹਿਬ ਕਿਉਂਕਿ ਦੇਖੋ ਅਸੀਂ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਿਆ ਕਿ ਉਹਨੂੰ ਸਿਧਾਂਤਕ ਤੌਰ ਤੇ ਉਹਦੇ ਲਈ ਕੁਛ ਇਹੋ ਜਿਹੇ ਫਰਮਾਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋ ਸਕਦੇ ਨੇ ਜੇ ਹੋ ਸਕਦੇ ਨੇ ਕਹਿੰਦੇ ਫਿਰ ਬਣਾਇਆ ਤਾਂ ਕਾਨੂੰਨ ਦੇਖੋ ਸਾਈਨਾਂ ਨੇ ਹੈ ਗਵਰਨਰ ਦੇ ਜੋ ਗਵਰਨਰ ਦੇ ਸਾਈਨ ਹੋ ਗਏ ਉਹੀ ਇੱਕ ਜਿਹੜਾ ਬਿੱਲ ਸੀ ਉਹ ਕਾਨੂੰਨ ਬਣਿਆ ਜੋ ਸਾਈਨ ਨਾ ਹੁੰਦੇ ਤਾਂ ਉਹ ਬਿੱਲ ਦਾ ਬਿੱਲ ਪਿਆ ਰਹੇ ਤਾਂ ਕਾਨੂੰਨ ਨਹੀਂ ਬਣਨਾ ਸੀ ਕਹਿੰਦੇ ਫਿਰ ਉਹਦੇ ਕੀ ਐਕਸ਼ਨ ਲਾਉਂਗੇ
0: ਮੈਂ ਤੁਹਾਨੂੰ ਪਹਿਲੀ ਨਜ਼ਰੇ ਪਹਿਲੀ ਗੱਲ ਇਹ ਦੱਸ ਦਿੱਤੀ ਹੈ ਕਿ ਇਹ ਸਾਰਾ ਕੁਛ ਗਲਤ ਆ ਇਹ ਜਿਹੜਾ ਜੋ ਕੁਛ ਵੀ ਡਰਾਮੇਬਾਜ਼ੀ ਕਰਨ ਡਿਆ ਜੋ ਕੁਛ ਵੀ ਕਰਨ ਡਿਆ ਕਾਨੂੰਨ ਬਣਵਾਇਆ ਇਹਨਾਂ ਆਪ ਬਣਵਾਇਆ ਆਪ ਇਹ ਉਹਦੇ ਥੱਲੇ ਗਿਆ ਟਾਵਰ ਦੇ ਜਦੋਂ ਬਣਾਇਆ ਇਹਨਾਂ ਵੈਲਕਮ ਕੀਤਾ ਫਿਰ ਸੁਖਬੀਰ ਬਾਦਲ ਨੇ ਇਹਨੂੰ ਹੁਕਮ ਦੇ ਦਿੱਤਾ ਕਿ 5 ਮੈਂਬਰੀ 5 ਸਿੰਘਾਂ ਦੀ ਮੀਟਿੰਗ ਬੁਲਾ ਕੇ ਇਹਨੂੰ ਐਂ ਕਰੋ ਓਂ ਕਰੋ ਉਧਰ ਲੱਗ ਪਿਆ ਤੋ ਇਹ ਜਿਹੜਾ ਕਾਨੂੰਨ ਜਿਹੜਾ ਵਿਧਾਨ ਸਭਾ ਹੁੰਦੀ ਕਾਨੂੰਨ ਬਣਾਉਣ ਲਈ ਹੈ ਹੋਰ ਕਾਹਦੇ ਲਈ ਹੁੰਦੀ ਹੈ ਦੂਸਰੀ ਗੱਲ ਇਹ ਆ ਕਿ ਇਹਦੇ ਵਿੱਚ ਇਸ ਜਥੇਦਾਰ ਨੇ ਪਤਾ ਨਹੀਂ ਕਿ ਕਿੱਥੋਂ ਰਾਏ ਲੈ ਲਈ ਜਾਂ ਕਿਹੜੇ ਇਹਦੇ ਐਡਵਾਈਜ਼ਰ ਨੇ ਜਿਹੜੇ ਤੇ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਅੰਮ੍ਰਿਤਧਾਰੀ MLA ਨੇ ਉਹਨਾਂ ਨੂੰ ਤਾਂ ਸੱਦਿਆ ਹੀ ਨਹੀਂ ਇਹਨੇ ਤੇ ਜਿਹਨਾਂ ਨੂੰ ਸੱਦਿਆ ਉਹਨਾਂ ਚੋਂ ਜਿਹਨੇ

0: ਸਾਈਨ ਕਰਕੇ ਮੁਕੰਮਲ ਕੀਤਾ ਏ ਉਹਨੂੰ ਨੀ ਸੱਦਿਆ ਗਵਰਨਰ ਤੇ ਕਰਦਾ ਕੀ ਪਿਆ ਏ ਨਰੋਲ ਭਗਵੰਤ ਮਾਨ ਦੀ ਪੁਜੀਸ਼ਨ ਖਰਾਬ ਕਰਨ ਲਈ ਇਹਦੀ ਡਿਊਟੀ ਲੱਗੀ ਹੋਈ ਆ ਬਾਦਲ ਪਰਿਵਾਰ ਵੱਲੋਂ ਉਹ ਕਰ ਰਿਹਾ ਹੋਰ ਇਹਦੇ ਵਿਚ ਕੁਛ ਨੀ ਹੈਗਾ ਭਾਵੇਂ ਇਧਰ ਨੂੰ ਜਾ ਕੇ ਘੁੰਮਾਓ ਭਾਵੇਂ ਉਧਰ ਨੂੰ ਜਾ ਕੇ ਘੁੰਮਾਓ ਕੱਖ ਨੀ ਹੈਗਾ ਦੱਸਣ ਨੂੰ ਜਾਂ ਪੁੱਛਣ ਨੂੰ
1: ਕਿਉਂਕਿ MP
0: ਮਜ਼ਾਕ ਬਣਾਤਾ ਇਹਨੇ ਇਸ ਬੰਦੇ ਨੇ ਅਕਾਲ ਤਖ਼ਤ ਨੂੰ ਮਜ਼ਾਕ ਦਾ ਵਿਸ਼ਾ ਬਣਾਤਾ
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
6: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
6: ਲੈ ਦੱਸ ਬੱਚਿਆਂ

0: ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ,
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
6: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 403-870-1790 403-870-1790 ਸਟਾਰ ਮੂਵੀ।
8: ਐਮ ਪੀ ਤਰਲੋਚਨ ਸਿੰਘ ਹੁਣਾਂ ਨੇ ਵੀ ਚਿੱਠੀ ਲਿਖੀ, ਉਹਨਾਂ ਨੇ ਵੀ,
9: ਮੈਂ ਕਿਹਾ ਜੀ ਹਰੇਕ ਬੰਦਾ ਜਿਹੜਾ ਸਿਧਾਂਤਕ ਆ ਤੇ ਜਿਹਨੂੰ ਗੁਰੂ ਦੀ ਪਰੰਪਰਾ ਦਾ ਜਾਂ ਗਿਆਨ ਹੈ ਉਹਨੂੰ ਉਹਨੇ ਇਹਨੂੰ ਫਿੱਟ ਲਾਉਣ ਤੱਕ ਕੀਤੀ ਆ। ਇਹਦਾ ਇਹਨਾਂ ਦਾ ਬੁੱਧੀਜੀਵੀ ਹੈਗਾ ਇੱਕ ਸਰਨਾ ਇੱਕ ਜੀ ਕੇ ਤੇ ਜਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਚੱਪਾ ਚੱਟ ਪਿੱਛੇ ਲੱਗੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਬਾਦਲ ਪਰਿਵਾਰ ਵੱਲ ਮੂੰਹ ਕੀਤਾ ਉਹਨਾਂ ਨੇ। ਹੋਰ ਇਹਦਾ ਐਡਵਾਈਜ਼ਰ ਕੌਣ ਹੈ, ਇਹਨੂੰ ਕੌਣ ਸਲਾਹ ਦੇ ਰਿਹਾ ਕਿ ਐ ਨੀ ਐ ਕਰ? ਇਹ ਗੁਰੂ ਮਹਾਰਾਜ ਦੀ ਜਿਹੜੀ ਏਡੀ ਵੱਡੀ ਪ੍ਰਭਤਾ ਬਣੀ ਹੋਈ ਹੈ, ਸ਼ਾਨਾ ਮਤਾ ਇਤਿਹਾਸ ਉਹਨੂੰ ਕਲੰਕਿਤ ਕਰ ਰਿਹਾ, ਇਹਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊ ਸਾਰਿਆਂ ਨੂੰ।
8: ਕੀ ਸਿੰਘ ਸਾਹਿਬ ਹੁਣ ਇਹ ਫੈਸਲਾ ਕੋਈ ਬਦਲਿਆ ਜਾ ਸਕਦਾ ਹੈਗਾ?
9: ਪਤਾ ਨਹੀਂ, ਇਹ ਤੇ ਹੁਣ ਉਹ ਕਰਕੇ ਦਿਖਾਵੇ ਕੀ ਕਰਦਾ, ਅਸੀਂ ਤੇ ਵੇਟ ਕਰਦੇ ਹਾਂ ਵੀ ਕੀ ਕਰਦਾ ਉਹ, ਦੇਖੀਏ ਅਸੀਂ ਵੀ ਕੀ ਸੱਪ ਕੱਢਦਾ, ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ।
8: ਇੱਕ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਜਾ ਰਿਹਾ ਹੈਗਾ, ਕਿਉਂਕਿ ਹਾਲਾਂਕਿ ਉਹ ਸਿਆਸੀ ਹੈ ਪਰ ਉਹ ਸਿਆਸੀ ਨਾ ਸਿਆਸੀ ਹੁੰਦਿਆਂ ਵੀ ਧਰਮ ਦੇ ਨਾਲ ਲਿੰਕਡ ਹੈਗਾ, ਕਿਉਂਕਿ ਧਰਮ ਯੁੱਧ ਮੋਰਚਾ ਜਦੋਂ ਇਹ ਨਾਮ ਆਉਂਦਾ ਤਾਂ ਬਹੁਤ ਸਾਰਾ ਕੁਛ ਇਤਿਹਾਸ ਦਾ ਸਾਡੇ ਅੱਖਾਂ ਮੂਹਰੇ ਆ ਜਾਂਦਾ ਧਰਮ ਯੁੱਧ ਮੋਰਚੇ ਤੋਂ। ਧਰਮ ਯੁੱਧ ਮੋਰਚਾ ਸੁਖਬੀਰ ਬਾਦਲ ਕਹਿੰਦੇ ਅਸੀਂ ਲਾਵਾਂਗੇ ਹੁਣ।
9: ਧਰਮ ਯੁੱਧ ਮੋਰਚਾ ਇਹਦੇ ਪਿਓ ਨੇ ਲਾਇਆ ਸੀ, ਉਹਦੇ ਵਿੱਚ ਕੌਮ ਨੇ ਕੀ ਖੱਟਿਆ, ਕੌਮ ਨੂੰ ਕੀ ਉਹਦਾ ਮੁੱਲ ਤਾਰਨਾ ਪਿਆ, ਤੇ ਜਿਹੜੇ ਇਹਨਾਂ ਨੇ ਅਕਾਲ ਤਖ਼ਤ ਤੋਂ ਮਰਜੀਵੜੇ ਬਣਾਏ ਉਹ ਅੱਜ ਕਿੱਥੇ ਨੇ? ਜਿਹੜੇ ਇਹਦੇ ਪਿਓ ਨੇ ਸੱਦਿਆ ਫੌਜੀਆਂ ਨੂੰ ਬੈਰਕਾਂ ਛੱਡ ਕੇ, ਅੱਜ ਉਹ ਸਾਡਾ ਧਰਮ ਉੱਜੜ ਗਿਆ, ਸਾਡਾ ਧਰਮ ਬਰਬਾਦ ਹੋ ਗਿਆ। ਉਹ 2000 ਦੇ ਕਰੀਬ ਫੌਜੀ ਜਿਹੜੇ ਨੇ ਅੱਜ ਸਫ਼ਰ ਕਰ ਰਹੇ ਨੇ, ਤਕਰੀਬਨ ਉਹਨਾਂ ਚੋਂ 59 ਫੌਜੀ ਗੋਲੀਆਂ ਨਾਲ ਮਾਰੇ ਮਿਲਟਰੀ ਨੇ ਰਾਹ ਚ ਜਦੋਂ ਭੱਜੇ ਆ, ਉਹ 19 ਦੇ ਕਰੀਬ ਜਾਂ 20 ਦੇ ਕਰੀਬ ਲੱਭਦੇ ਹੀ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਵੀ ਕਿੱਥੇ ਚਲੇ ਗਏ, ਮਰ ਗਏ ਜਾਂ ਖੱਪ ਗਏ ਜਾਂ ਕਿਤੇ ਲੁੱਕ ਗਏ ਜਾਂ ਉਹਨਾਂ ਦੀ ਰਿਪੋਰਟ ਇਹ ਆ ਕਿ ਉਹ ਪਤਾ ਨਹੀਂ ਕਿੱਥੇ ਨੇ। ਬਾਕੀਆਂ ਦੇ ਕੋਰਟ ਮਾਰਸ਼ਲ ਹੋਏ, ਉਹਨਾਂ ਨੇ ਕੈਦਾਂ ਕੱਟੀਆਂ, ਸਜ਼ਾਵਾਂ ਕੱਟੀਆਂ, ਘਰੋਂ ਬੇਕਾਰ

0: ਹੋਏ, ਰੋਟੀ ਤੁਆਤਰ ਹੋਏ, ਇਹਨਾਂ ਦੋਵਾਂ ਪਿਓ ਪੁੱਤਾਂ ਦੀ ਬਾਅਦ ਚ ਧਰਮ ਯੁੱਧ ਮੋਰਚੇ ਨੇ ਸਰਕਾਰ ਵੀ ਬਣਾਈ। 15 ਸਾਲ ਇਹਨਾਂ ਨੇ ਸਰਕਾਰ ਰਾਜ ਵੀ ਕੀਤਾ ਤੇ ਉਹ ਧਰਮੀ ਫੌਜੀ ਵਿਚਾਰੇ ਰਿਕਸ਼ੇ ਚਲਾਉਂਦੇ ਨੇ ਤੇ ਰੋਟੀ ਨੂੰ ਤਰਸਦੇ ਨੇ ਤੇ ਬੱਚੇ ਉਹਨਾਂ ਦੇ ਐਜੂਕੇਸ਼ਨ ਤੋਂ ਵਿਹੂਣੇ ਰਹਿ ਕੇ ਧੱਕੇ ਖਾ ਰਹੇ ਨੇ। ਇਲਾਜ ਕਰਾਉਣ ਲਈ ਉਹਨਾਂ ਕੋਲ ਪੈਸਾ ਨਹੀਂ। ਇੱਕ ਧਰਮ ਯੁੱਧ ਮੋਰਚਾ ਦੇ ਪਿਓ ਨੇ ਲਾਏ, ਉਹਦਾ ਰਿਜ਼ਲਟ ਤੇ ਇਹ ਆ। ਹੁਣ ਇਹ ਲਾ ਕੇ ਤੇ ਇਹਦੇ ਪਿੱਛੇ ਕਿੰਨਾ ਕੁ ਦੁਨੀਆਂ ਮਰਦੀ ਆ, ਕਿੰਨਾ ਕੁ ਚੁੱਲ੍ਹੇ ਦਾ ਬਾਲਣ ਬਣਦੀ ਆ ਤੇ ਸਿਆਸੀ ਭੱਠੀ ਦਾ, ਇਹ ਦੇਖਣਾ ਬਾਕੀ ਆ। ਇਹ ਵੀ ਲਾ ਕੇ ਦੇਖ ਲੈ ਤੂੰ। ਉਹਨੂੰ ਤੇ ਧਰਮ ਦੀ ਧਰਮ ਦਾ ਤਾਂ ਕੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਕੇ ਦਿਖਾ ਦੇ, ਸਾਨੂੰ ਦੱਸ ਦੇ ਵੀ ਕੀ ਧਰਮ ਦਾ ਜਿਹੜਾ ਮੂਲ ਮੰਤਰ ਕੀ ਹੈ।
1: ਕੌਣ? ਸੁਖਬੀਰ ਬਾਦਲ।
0: ਸੁਖਬੀਰ ਬਾਦਲ
1: ਉਹ ਤਾਂ ਕਹਿੰਦੇ ਦਿਨ ਰਾਤ
0: ਕਹਿੰਦੇ ਹੋਣਗੇ
1: ਘਰਾਂ ਚ,
0: ਕੋਈ ਕਹਿੰਦੇ ਹੋਣਗੇ, ਪਰ ਤੁਸੀਂ ਆ ਤੁਹਾਨੂੰ ਰੋਜ਼ ਮਿਲਦਾ, ਉਹਨੂੰ ਕਹੋ ਸੁਣਾ ਜਰਾ, ਮੈਂ ਕੈਮਰੇ ਤੇ ਲੋਕਾਂ ਨੂੰ ਸੁਣਾਉਣਾ।
1: ਨਹੀਂ ਆਉਂਦਾ ਉਹਨੂੰ ਪਾਠ?
0: ਮੈਂ ਕਿਹਾ ਜੀ ਸੁਣਾ, ਵੇਖ ਲਿਓ ਸੁਣ ਕੇ। ਹੋਰ
1: ਸਿੰਘ ਸਾਹਿਬ, 98 ਦੇ ਵਿੱਚ ਜਦੋਂ ਤੁਸੀਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ, ਲੋਕ ਹੁਣ ਜਿਹਦੀ ਚਰਚਾ ਕਰ ਰਹੇ ਨੇ, ਕਹਿੰਦੇ ਉਹ ਕਿਉਂ ਨੀ ਫਿਰ ਲਾਗੂ ਕੀਤਾ, ਹੁਣ ਉਹ ਵੀ ਕਰੋ, ਉਹ ਕੀ ਸੀ ਹੁਕਮਨਾਮਾ ਜਰਾ ਉਹ ਵੀ ਦੱਸੋ।
0: ਉਹ ਹੁਕਮਨਾਮਾ ਇਹ ਸੀ ਕਿ ਲੜੋ ਨਾ, 100 ਸਾਲ ਬਾਅਦ ਵਿਸਾਖੀ, ਇਹਨੂੰ ਇਕੱਠੇ ਮਨਾਓ ਤੇ ਜਦੋਂ ਵਿਸਾਖੀ ਮਨਾ ਲਓਗੇ ਤੇ ਉਦੋਂ ਅਗਲੇ ਦਿਨ ਤੁਹਾਨੂੰ 2 ਡਾਂਗਾਂ ਫੜਾ ਦੇਣਗੇ ਆਪਸ ਵਿੱਚ ਹੀ, ਲੜ ਕੇ ਤੇ ਤੈਅ ਕਰ ਲਿਓ ਕੌਣ ਜਿੱਦਾਂ, ਕੌਣ ਅਕਾਲ ਤਖ਼ਤ ਵਿੱਚ ਨਹੀਂ ਆਊਗਾ, ਪਰ ਵਿਸਾਖੀ ਮਨਾ ਲਓ। ਪਰ ਇਹਦੇ ਪਿਓ ਦੇ ਸੱਪ ਲੜ ਗਿਆ ਸੀ, ਉਹ ਕਹਿੰਦਾ ਨਾ ਮੈਂ ਇਕੱਲੇ ਨੀ ਮਰਨਾ, ਹੋਰ ਕੋਈ ਨੀ ਆਊਗਾ ਇੱਥੇ, ਤੇ ਉਹਨੇ ਫਿਰ ਸਭ ਕੁਛ ਤੈਸ਼ ਨੈਸ਼ ਕਰਤਾ, ਮੈਨੂੰ ਪਾਸੇ ਕੀਤਾ ਅਕਾਲ ਤਖ਼ਤ ਤੋਂ, ਟੋੜੇ ਨੂੰ ਪਾਸੇ ਕੀਤਾ ਆਪਣੀ ਸੀਟ ਤੋਂ, ਤੇ ਉਹਦੇ ਬਾਅਦ ਬਰਬਾਦੀ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਅੱਜ ਤੱਕ ਰੁਕਿਆ ਨੀਗਾ, ਤੇ ਹੁਣ ਫੇਰ ਉਸ ਅਕਾਲ ਤਖ਼ਤ ਨੂੰ ਕਹਿ ਰਿਹਾ ਕਿ ਇਕੱਠੇ ਕਰਾਓ, ਏਕਤਾ ਕਰਾਓ। ਇਹ ਗੜਗੱਜ ਜਿਹੜਾ ਹੁਣ ਆਉਣ ਵਾਲੇ ਦਿਨਾਂ ਚ ਇਹ ਵੀ ਐਲਾਨ ਕਰੂਗਾ ਕਿ ਪੰਥ ਤੇ ਬਹੁਤ ਭੀੜ ਪੈ ਗਈ ਆ ਤੇ ਸੁਖਬੀਰ ਬਾਦਲ ਹੀ ਕੱਢ ਸਕਦਾ ਤੇ ਤੁਸੀਂ ਸਾਰੇ ਇਕੱਠੇ ਹੋ ਕੇ ਸਪੋਰਟ ਕਰੋ।
1: ਸੀਐਮ ਮਾਨ ਨੇ ਵੀ ਕਹਿਤਾ, ਕਹਿੰਦੇ ਕਿ ਇੱਕੋ ਫੈਸਲਾ ਹੁਣ ਸੁਣਾਉਣ ਕਿੰਨੀ ਰਹਿ ਗਿਆ ਜਥੇਦਾਰ ਦੇ ਵੱਲੋਂ ਜਾਂ SGPC ਪ੍ਰਧਾਨ ਦੇ ਵੱਲੋਂ ਕਿ ਭਾਈ ਕੌਮ ਦੁਵਿਧਾ ਚ ਹੈ ਤੇ ਵੋਟਾਂ ਅਕਾਲੀ ਦਲ ਨੂੰ।
0: ਮੈਂ ਬਹੁਤ ਪਹਿਲੇ ਦਿਨ ਤੋਂ ਹੀ ਮੈਂ ਇਹੀ ਸਭ ਤੋਂ ਪਹਿਲਾਂ ਇਹੀ ਕਿਹਾ ਕਿ ਇਸ ਬੰਦੇ ਨੂੰ ਮਾਨਤਾ ਨਾ ਦਿਓ। ਜੇ ਕਿਤੇ ਭੁਲੇਖੇ ਚ ਮਾਨਤਾ ਦੇ ਤੀ ਤੇ ਇਹਨੇ ਤੁਹਾਨੂੰ ਹੁਕਮ ਦੇ ਕੇ ਤੇ ਬਾਦਲ ਦੀ ਜੁੱਤੀ ਥੱਲੇ ਲਿਆਉਣਾ। ਇਹ ਮੈਂ ਉਹ ਪਹਿਲੇ ਦਿਨ ਗੱਲ ਕਹੀ ਸੀ ਤੇ ਕਰਾਉਣਾ ਨੇ ਇਹੀ ਕੁਛ ਆ ਕਿ ਇਹ ਇਹਨੂੰ ਰੱਖਿਆ ਹੀ ਇਸੇ ਕਰਕੇ ਆ, ਹੋਰ ਕਦ ਨੀ ਰੱਖਿਆ। ਹੁਣ ਇੱਥੇ ਇਹ ਬੈਠਾ ਦਫ਼ਤਰ ਦੇ, ਮੈਂ ਪਿੱਛੇ ਲੱਗੂ, ਤੁਸੀਂ ਅੱਗੇ ਲੱਗੋ, ਮੈਂ ਪਿੱਛੇ ਲੱਗੂ, ਗੁਰੂ ਦੀ ਗੱਲ ਹੈ। ਜੇ ਗੁਰੂ ਦੀ ਗੱਲ ਹੈ ਤਾਂ ਘਰ ਬਹਿ ਤੂੰ, ਜਿੰਨਾ ਅੱਗੇ ਲੱਗਣਾ ਆਪੇ ਲੱਗ ਜਾਣਗੇ। ਤੂੰ ਤੇ ਮਗਰੋਂ ਲਾਇਆ ਨਾ ਕੌਮ ਦਿਓ, ਨਾ ਤੇਰੇ ਪਿਓ ਨੇ ਰਜ਼ਾਇਨ ਦਿੱਤਾ ਕਦੀ, ਨਾ ਤੂੰ ਦੇਣ ਡਿਆ, ਤੇ ਅੱਗੇ ਕਿਵੇਂ ਲੱਗੇ ਕੋਈ। ਤੂੰ ਅੱਗੇ ਲਾਇਆ ਨੇ ਇਹਨੂੰ ਗੜਗੱਜ ਨੂੰ, ਤੇ ਉਹ ਅਕਾਲ ਤਖ਼ਤ ਦਾ ਆਸਰਾ ਲੈ ਕੇ ਉਹਦਾ ਨਾਂ ਵਰਤ ਕੇ ਉਹਦਾ ਨਾਂ ਦਾ ਮਿਸਯੂਜ ਕਰਕੇ ਮਿੱਟੀ ਚ ਰੋਲੀ ਜਾ ਰਿਹਾ ਅਕਾਲ ਤਖ਼ਤ ਦੀ ਪ੍ਰਭਤਾ ਨੂੰ, ਉਹਦੀ ਸ਼ਾਨਾਵਤੀ ਇਤਿਹਾਸ ਨੂੰ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਕੀ ਕਰਨ ਡਿਆ, ਸਾਡੀ ਕਰਤੂਤ ਕੀ ਆ, ਤੇ ਅਸੀਂ ਕਮਾਉਣਾ ਕੀ ਆ, ਤੇ ਖਾਣਾ ਕੀ ਆ, ਤੇ ਕੌਮ ਨੂੰ ਕੀ ਦੇਣਾ, ਤੇ ਅਸੀਂ ਆਪਣੇ ਤਖ਼ਤ ਨੂੰ ਕਿਉਂ ਰੋਲਦੇ ਪਏ।
1: ਸਿੰਘ ਸਾਹਿਬ, ਤੁਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਾਂਦੇ ਹੋ, ਤੁਸੀਂ ਸੈਮੀਨਾਰਾਂ ਦੇ ਵਿੱਚ ਵੀ ਜਾਂਦੇ ਹੋ, ਤੁਸੀਂ ਧਰਮ ਦੇ ਬਾਰੇ ਜਾਣਕਾਰੀ ਵੀ ਦਿੰਦੇ ਹੋ, ਤੁਹਾਨੂੰ ਲੋਕ ਸੁਣਦੇ ਵੀ ਨੇ। ਜਦੋਂ ਇੰਨਾ ਸਾਰਾ ਕੁਛ ਹੋ ਰਿਹਾ ਗਾ ਪਿਛਲੇ 2-3 ਸਾਲਾਂ ਤੋਂ, ਤੁਸੀਂ ਕਦੇ SGPC ਪ੍ਰਧਾਨ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੇ ਉੱਥੇ ਨੁਮਾਇੰਦੇ ਬੈਠੇ ਨੇ, ਚਾਹੇ ਜਥੇਦਾਰ ਹੋਣ, ਕਿਉਂਕਿ ਕੁਲਦੀਪ ਸਿੰਘ ਗੜਗੱਜ ਵੀ ਤੁਹਾਡੇ ਕਿਸੇ ਸਮੇਂ ਬਹੁਤ ਕਰੀਬੀ ਰਹੇ ਨੇ, ਕਦੇ ਗੱਲਾਂ ਕੀਤੀਆਂ ਤੁਸੀਂ ਕਿ ਭਾਈ ਆਹ ਤੁਸੀਂ ਕੀ ਕਰ ਰਹੇ ਹੋ?
0: ਗੜਗੱਜ ਗੜਗੁੱਜ ਨੂੰ ਅਸੀਂ ਆਪਣਾ ਬੋਹਰ ਲੰਘਣ ਦਿੱਤਾ ਕਦੀ? ਇਹਨਾਂ ਦੀ ਔਕਾਤ ਅਸੀਂ ਸ਼ੁਰੂ ਤੋਂ ਜਾਣਦੇ ਹਾਂ ਕੀ ਚੀਜ਼ ਰਹੇ। ਦੂਸਰੀ ਗੱਲ ਇਹ ਜਿਹੜਾ ਧਾਮੇ ਤੁਸੀਂ ਕਿਹਾ, ਤੁਸੀਂ ਲੈ ਦਿਓ ਟਾਈਮ, ਮੈਂ ਤੇ ਉਹਨੂੰ ਬਥੇਰਾ ਰੋ ਪਿੱਟ ਕੇ ਹਟ ਗਿਆ ਵੀ ਕੈਮਰੇ ਦੇ ਸਾਹਮਣੇ ਆ,
1: ਮਿਲਦੇ ਨਹੀਂ।
0: ਕਮੇਟੀ ਦੀ ਗੱਲ ਕਰੀਏ, ਕਮੇਟੀ ਬਾਰੇ ਜਿਹੜੇ ਮੇਰੇ ਸਵਾਲ ਮੈਂ ਤੁਹਾਨੂੰ ਦੱਸਾਂ, ਜਿਹੜਾ ਮੈਂ ਮੇਰੇ ਤੋਂ ਤੁਹਾਨੂੰ ਤਕਲੀਫ ਹੋ ਤੁਸੀਂ ਦੱਸੋ, ਨਹੀਂ ਆਉਂਦਾ ਉਹ ਸਾਹਮਣੇ ਬੋਲਦਾ ਹੀ ਨਹੀਂ। ਪ੍ਰੈਸ ਜਿਹੜੀ ਉਹਨੂੰ ਕਹਿ ਕੇ ਦੇਖ ਲਿਓ, ਟਾਈਮ ਲੈ ਕੇ ਦੇਖ ਲਿਓ, ਜਿੱਥੇ ਕਹੇ ਘੁੰਮ ਆ ਜਾਊਗਾ,
1: ਕਿਉਂਕਿ ਤੁਹਾਨੂੰ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਲੋਕ ਸੁਣਦੇ ਨੇ, ਤੁਸੀਂ ਜਾਣਦੇ ਹੋ।
0: ਅਸੀਂ ਵੀ ਉਹੀ ਗੱਲ ਕਰਦੇ ਹਾਂ, ਪਰ ਸਾਰਾ ਕੁਛ ਨਾ, ਇਹ ਸੈਂਟਰ ਸਰਕਾਰ ਇਲੈਕਸ਼ਨ ਨਹੀਂ ਕਰਵਾ ਰਹੀ ਤੇ ਧੱਕੇ ਨਾਲ ਕਮੇਟੀ ਉਹਨਾਂ ਨੂੰ ਦਿੱਤੀ ਹੋਈ ਆ, ਉਹਦੇ ਨਾਲ ਉਹ ਆਪਣੇ ਪੰਥ ਦੇ ਮਾਲਕ ਬਣੇ ਬੈਠੇ ਆ। ਪਿੰਡਾਂ ਦੇ ਲੋਕਾਂ ਦੀ ਸਪੋਰਟ ਹੈ ਨੀ ਇਹਨਾਂ ਨੂੰ,
1: ਨਹੀਂ
0: ਨਾ ਦੇਣੀ।
1: ਤੁਸੀਂ ਪਿੰਡਾਂ ਚ ਜਾਂਦੇ ਹੋ, ਗਰਾਊਂਡ ਰਿਐਲਿਟੀ ਕੀ ਹੈ ਪਿੰਡਾਂ ਦੀ?
0: ਮੈਂ ਕਿਹਾ ਮੈਂ ਪਿੰਡਾਂ ਚ ਹੀ ਰੋਜ਼ ਰਹਿੰਦਾ, ਇਹਨਾਂ ਦੇ ਪਿੰਡ ਦਾ ਮੂੰਹ ਨੀ ਦੇਖਿਆ, ਅਸੀਂ ਪਿੰਡਾਂ ਚ ਰੋਜ਼ ਰਹਿੰਦੇ ਹਾਂ। ਗਰਾਊਂਡ ਰਿਐਲਿਟੀ ਇਹ ਆ ਕਿ

0: ਕਿ ਕਹਿੰਦੇ ਇੱਕ ਵਾਰੀ ਇਲੈਕਸ਼ਨ ਹੋਣ ਦਿਓ ਫਿਰ ਇਹਨਾਂ ਨੂੰ ਦੱਸਾਂਗੇ
1: ਐਸਜੀਪੀਸੀ ਦੀ
0: ਗਰਾਊਂਡ ਰਿਐਲਿਟੀ ਇਹ ਹੈ ਤੋ ਇਹ ਹੈ ਨੀ ਇਹਨਾਂ ਦੇ ਪੱਲੇ ਕੁਛ ਵੀ ਇਹ ਸਿਰਫ ਸੱਤਾ ਨੂੰ ਚਿੰਬੜੇ ਹੋਏ ਆ ਤੇ ਸੈਂਟਰ ਸਰਕਾਰ ਇਹਨਾਂ ਦਾ ਸਾਥ ਦੇ ਰਹੀ ਆ 15 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਸਾਡੀ ਕੌਮ ਜਿਹੜੀ ਆ ਮਿੱਟੀ ਚ ਰੁਲ ਗਈ ਸਾਡੇ ਬੱਚਿਆਂ ਦੀ ਗਰੀਬ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੋ ਰਹੀ ਗਰੀਬ ਦਾ ਇਲਾਜ ਨਹੀਂ ਹੋ ਰਿਹਾ ਯਾਤਰੂ ਨੂੰ ਕਮਰਾ ਨਹੀਂ ਮਿਲ ਰਿਹਾ ਜ਼ਮੀਨਾਂ ਵੇਚੀ ਤੁਰੇ ਜਾ ਰਹੇ ਨੇ ਆਮ ਸਾਹਿਬ ਦੀ ਜ਼ਮੀਨ ਵੇਚ ਕੇ ਤੇ ਮੈਨੇਜਰ ਜਿਹੜਾ ਆਪਣੀ ਜੇਬ ਚ ਪਾਉਣ ਡਿਆ 1,32,00,000 ਰੁਪਈਆ ਔਰ ਰੌਲਾ ਰੂਲਾ ਪਾ ਕੇ ਤੇ ਉਹ ਐਫ ਆਈ ਆਰ ਕਰਵਾਈ ਹੁਣ ਦੇਖੋ ਜੇ ਸਰਕਾਰ ਕੁਛ ਕਰ ਦੇਵੇ ਤੇ ਅਸੀਂ ਕਿੰਨੀਆਂ ਗੱਲਾਂ ਦੱਸੀਆਂ ਨੇ ਸੰਗਤ ਦੇ ਰੂਪ ਰੂਪ ਕੀਤੀਆਂ ਨੇ ਕਿ ਕਮੇਟੀ ਚ ਇਹ ਕੁਛ ਹੋ ਰਿਹਾ ਇਹ ਕੁਛ ਹੋ ਰਿਹਾ ਉਹਦਾ ਜਵਾਬ ਤੇ ਦੇਵੇ ਪਹਿਲਾਂ ਇਹ ਗੜਗੜ ਚ ਜਵਾਬ ਦੇ ਦੇਵੇ
1: ਕਦੇ ਕੋਈ ਵਿੱਚ ਬੰਦੇ ਪੈ ਕੇ ਕੋਈ ਸੰਪਰਕ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਬੈਠ ਕੇ ਗੱਲ ਕਰੋ ਸਾਰੀਆਂ
0: ਸਾਨੂੰ ਬੰਦੇ ਵਿੱਚ ਤਾਂ ਪਾਈਆਂ ਨੇ ਜੇ ਕੋਈ ਭੁਲੇਖਾ ਹੋਵੇ ਤੇ
1: ਨਹੀਂ ਜੇ ਸਿੱਧੇ ਨਹੀਂ ਮਿਲਦੇ ਤਾਂ
0: ਮੈਂ ਕਿਹਾ ਜੀ ਮੈਂ ਸਿੱਧੇ ਜਿਹੜਾ ਤੁਹਾਡਾ ਮੀਡੀਆ ਇਹ ਤੋਂ ਵੱਡੀ ਗੱਲ ਕਿਹੜੀ ਹੁੰਦੀ ਹੈ
1: ਬਿਲਕੁਲ ਉਹ ਤਾਂ ਹੈ
0: ਅਸੀਂ ਜਦੋਂ ਕਹਿੰਦੇ ਹਾਂ ਵੀ ਆਓ ਮੀਡੀਆ ਸਾਹਮਣੇ ਕੈਮਰੇ ਸਾਹਮਣੇ ਆਓ ਸਾਡੀਆਂ ਇਹਨਾਂ ਗੱਲਾਂ ਜਵਾਬ ਦਿਓ ਇਹ ਭਗਵੰਤ ਮਾਨ ਤੇ ਇਹਨੂੰ ਲੱਗਦਾ ਧਰਮ ਧਰੋਹੀ ਆ ਤੇ ਇਹਨਾਂ ਦੇ ਜਿਹੜੇ ਮੁਲਾਜ਼ਮ ਜ਼ਮੀਨ ਵੇਚ ਕੇ ਖਾਈ ਜਾ ਰਹੇ 1,32,00,000 ਆਪਣੇ ਅਕਾਊਂਟ ਚ ਪਵਾ ਰਹੇ ਨੇ ਉਹਦੇ ਬਾਰੇ ਇਹਨੂੰ ਅੰਨਾ ਇਹਨੂੰ ਦਿਖਦਾ ਨੀ ਕਿ ਗੁਰੂ ਦੀ ਜ਼ਮੀਨ ਜਾ ਰਹੀ ਤਾਂ ਮੈਂ ਮਾਲਕ ਬਣ ਕੇ ਬੈਠਾ ਉੱਥੇ
1: ਉਹ ਤਾਂ ਕਹਿੰਦੇ ਮੈਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਆ
0: ਸਿਪਾਹੀ ਨੀ ਉਹਦਾ ਨੌਕਰ ਆ ਇਹ ਭਾਵੇਂ ਧਾਮੀ ਹੋਵੇ ਭਾਵੇਂ ਗੜਗਾ ਚ ਹੋਵੇ ਇਹ ਸੁਖਬੀਰ ਬਾਦਲ ਦੇ ਨੌਕਰ ਨੇ ਨੌਕਰ ਨਖਰਾ ਨਹੀਂ ਕਰ ਸਕਦੇ ਇਹਨਾਂ ਨੂੰ ਕਿੰਨੇ ਬਣਾ ਤਾ ਸਿਪਾਹੀ ਉਹਦਾ ਸਿਪਾਹੀ ਉਹ ਆਪ ਕੀ ਆ ਤੇ ਇਹਨਾਂ ਨੂੰ ਸਿਪਾਹੀ ਕਿਵੇਂ ਬਣਾ ਦੂਗਾ ਤੋ ਹੈ ਨੀ ਇਹ ਗੁਰੂ ਘਰ ਦਾ ਨੁਕਸਾਨ ਕਰ ਰਹੇ ਨੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਸੰਗਤ ਨੂੰ ਜਾਗਰੂਕ ਕਰ ਰਹੇ ਹਾਂ ਸੰਗਤ ਨੂੰ ਦੱਸ ਰਹੇ ਹਾਂ ਵੀ ਆਪਣੇ ਕੌਮ ਨੂੰ ਆਪਣੇ ਧਰਮ ਨੂੰ ਸੰਭਾਲਣਾ ਹੈ ਤੇ ਇਹਨਾਂ ਨੂੰ ਗੁਰੂ ਘਰ ਚੋਂ ਬਾਹਰ ਕੱਢੋ
1: ਇੱਕ ਲਾਸ ਵਾਲਾ ਸਿੰਘ ਸਾਹਿਬ ਜੇ ਕੱਲ੍ਹ ਨੂੰ ਕੋਈ ਐਮ ਐਲ ਏ ਕਾਨੂੰਨ ਦਾ ਰਸਤਾ ਦੇਖਦਾ ਹੈਗਾ ਕਾਨੂੰਨ ਦੇ ਵੱਲ ਜਾਂਦਾ ਹੈਗਾ 29 ਨੂੰ ਹਾਲਾਂਕਿ ਵੈਸੇ ਤਾਂ ਕੋਈ ਨਹੀਂ ਜਾਊਗਾ ਕਿਉਂਕਿ ਸਾਰੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ ਚਾਹੇ ਮਨਪ੍ਰੀਤ ਸਿੰਘ ਵਾਲੀ ਉਹਨਾਂ ਦਾ ਵੀ ਬਿਆਨ ਆ ਗਿਆ ਬਹੁਤ ਸਾਰੇ ਹੋਰ ਸਿੱਖ ਲੀਡਰਾਂ ਦਾ ਵੀ ਬਿਆਨ ਆਇਆ ਕਿ ਅਸੀਂ ਭਾਈ ਉੱਥੇ ਜਾਵਾਂਗੇ ਪਰ ਲੋਕ ਇਹ ਗੱਲਾਂ ਕਰਦੇ ਨੇ ਕਹਿੰਦੇ ਸੰਵਿਧਾਨਿਕ ਤੌਰ 'ਤੇ ਜੇ ਕੱਲ੍ਹ ਉੱਥੇ ਜਾਂਦੇ ਨੇ ਤਾਂ ਕਹਿੰਦੇ ਫਿਰ ਇਹ ਤਾਂ ਉਹੀ ਗੱਲ ਹੋਜੂ ਜਿਵੇਂ ਪਹਿਲਾਂ ਵੀ ਸਿੰਘ ਸਾਹਿਬ ਕਈ ਵਗ ਗਏ ਸੀ ਉੱਥੇ ਕੋਰਟ ਦੇ ਵਿੱਚ
0: ਗੱਲ ਇਹ ਆ ਕਿ ਉੱਥੇ ਜਾਣਗੇ ਉਹ ਗੁਰੂ ਦਾ ਦਰ ਹੈ ਉੱਥੇ ਕਰੂਗਾ ਕੀ ਇਹ ਜੇ ਉਹ ਜਾਂਦੇ ਨੇ ਤੇ ਉਹ ਗੁਰੂ ਦਾ ਦਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਰ ਹੈ ਤੇ ਕੀ ਕਰੂਗਾ ਇਹਨਾਂ ਨੂੰ ਉਹ ਅਕਾਲ ਤਖ਼ਤ ਇਹਨੂੰ ਮੂਰਖ ਬੰਦੇ ਨੂੰ ਇਹ ਨਹੀਂ ਪਤਾ ਕਿ ਅਕਾਲ ਤਖ਼ਤ ਦੇ ਉੱਤੇ ਨਿਗੁਰੇ ਬੰਦੇ ਦੀ ਅਰਦਾਸ ਨਹੀਂ ਹੋ ਸਕਦੀ ਨਿਗੁਰੇ ਬੰਦੇ ਦੇ ਨਾਂ ਦਾ ਅਕਾਲ ਤਖ਼ਤ ਤੇ ਅਖੰਡ ਪਾਠ ਨਹੀਂ ਹੋ ਸਕਦਾ ਤੇ ਨਿਗੁਰਿਆਂ ਨੂੰ ਇਹਨੇ ਬੁਲਾਇਆ ਤੇ ਕਰੂਗਾ ਕੀ ਅਸੀਂ ਤੇ ਆਪ ਦੇਖਣਾ ਚਾਹੁੰਦੇ ਹਾਂ ਸਿਧਾਂਤ ਜਿਹੜੇ ਹੁੰਦੇ ਨੇ ਉਹ ਆਪਣੀ ਥਾਂ ਤੇ ਹੁੰਦੇ ਨੇ ਸਿਧਾਂਤ ਕੌਮ ਨੂੰ ਰਾਹ ਦਿੰਦੇ ਨੇ ਇਹੋ ਜਿਹੇ ਮੂਰਖ ਲਾਣੇ ਨੇ ਤੇ ਅੰਨੇ ਆਗੂਆਂ ਦੀ ਤਰ੍ਹਾਂ ਸਾਡੇ ਨਾਲ ਜਿਹੜਾ ਧਰੋਹ ਕਮਾਇਆ ਜਾਂ ਕਮਾਉਣ ਡੇ ਆ ਮੈਂ ਹੈਰਾਨ ਆ ਜਿਹੜੇ ਅੰਮ੍ਰਿਤਧਾਰੀ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਤਾਂ ਬੁਲਾਇਆ ਨੀ ਇਹਨੇ ਅੰਮ੍ਰਿਤਧਾਰੀ ਐਮ ਐਲ ਏ ਨੂੰ ਤਾਂ ਬੁਲਾਇਆ ਨੀ ਤੇ ਜਿੰਨੇ ਬੁਲਾਏ ਨੇ ਨਗੋਰੇ ਬੁਲਾਏ ਨੇ ਤੇ ਨਗੋਰੇ ਜਿਹੜਾ ਜਿਹਨੇ ਗੁਰੂ ਦਾ ਅੰਮ੍ਰਿਤ ਪਾਨ ਨਹੀਂ ਕੀਤਾ ਉਹਦੀ ਅਕਾਲ ਤਖ਼ਤ ਦੇ ਉੱਤੇ ਅਰਦਾਸ ਨਹੀਂ ਹੋ ਸਕਦੀ ਇਹ ਮਰਿਆਦਾ ਹੈ
1: ਤੁਸੀਂ ਇਹੋ ਜਿਹੇ ਸਿਸਟਮ ਦੇ ਵਿੱਚ ਹੁੰਦੇ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਪਰ ਹੁੰਦੇ ਤੁਸੀਂ ਕੀ ਕਰਦੇ ਤੁਸੀਂ ਕੀ ਸਲਾਹ ਦਿੰਦੇ
0: ਹੋ ਜੇ ਅਸੀਂ ਹੁੰਦੇ ਤੇ ਇਹੋ ਜਿਹੇ ਕੇਸ ਆਉਂਦੇ ਹੀ ਕਿਉਂ ਇਹੋ ਜਿਹੇ ਕੇਸ ਕਾਹਦੇ ਲਈ ਲਿਆਵੇ ਇਹਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀ ਆ ਕੋਈ ਗੱਲ ਹੋਵੇ ਭਗਵੰਤ ਮਾਨ ਦੀ ਉਹਨੂੰ ਅਸੀਂ ਪੰਥਕ ਇਸ਼ੂ ਕਿਉਂ ਬਣਾਉਂਦੇ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਜਿਹੜੀਆਂ ਗੱਲਾਂ ਨੇ ਉਹਨੂੰ ਅਸੀਂ ਪੰਥਕ ਇਸ਼ੂ ਬਣਾ ਕੇ ਤੇ ਪੰਥ ਦੇ ਵਿੱਚ ਉਹਨੂੰ ਕਹਿੰਦੇ ਇਹਨੂੰ ਧਰੋਹੀ ਆ ਪੰਥ ਧਰੋਹੀ ਆ ਇਹਨੂੰ ਮੂੰਹ ਨਾ ਲਓ ਇਹ ਕਿਉਂ ਕਰਦੇ ਕੋਈ ਪਾਗਲ ਬੰਦਾ ਕਰ ਸਕਦਾ ਤੇ ਪਾਗਲ ਹੀ ਕਰ ਰਿਹਾ
1: ਪਰ ਉਹ ਫੋਟੋ ਦਾ ਹਵਾਲਾ ਦੇ ਦਿੰਦੇ ਨੇ ਕਹਿੰਦੇ ਗੁਰੂ ਸਾਹਿਬ ਦੀ ਫੋਟੋ
0: ਦੇਈ ਜਾਵੇ ਫੋਟੋ ਦਾ ਹਵਾਲਾ ਦੇਈ ਜਾਵੇ ਫੋਟੋ ਦਾ ਹਵਾਲਾ ਦਿੱਤਿਆਂ ਕੀ ਹੁੰਦਾ ਤੇ ਬੰਦੇ ਮਰ ਗਏ ਸਾਰੇ ਅੱਜ ਫੋਟੋ ਦੀ ਲੋੜ ਪੈ ਗਈ ਉਹਨੂੰ ਫੋਟੋ ਤੇ ਇਹਦੀਆਂ ਵੀ ਬਣੀਆਂ ਨੇ ਫੋਟੋ ਤੇ ਗੜਗੱਜ ਦੀਆਂ ਵੀ ਬਹੁਤ ਨੇ ਕੀ ਕਰੂਗਾ ਇਹ ਕਿੱਥੇ ਕਿੱਥੇ ਮੂੰਹ ਦਊਗਾ ਅਜੇ ਕੱਲ ਇਹਨੇ ਮੂੰਹ ਉਹਦੇ ਪੈਰੀ ਹੱਥ ਲਾਏ ਨੇ ਸੁੱਚੇ ਲੰਘਾ ਦੇ ਤੇ ਕੋਈ ਬਸ਼ਰਮ ਤੇ ਬੌਂਦਲਿਆ ਬੰਦਾ ਉਹਦੇ ਪੈਰੀ ਵੀ ਹੱਥ ਨਹੀਂ ਲਾਉਂਦਾ।

0: ਉਸ ਬੰਦੇ ਜਿਹੜੀ ਉਹਦੀ ਕਰਤੂਤ ਰਹੀ ਹੈ। ਹਾਂਜੀ, ਇਹਨੇ ਉਹਦੇ ਪੈਰੀ ਹੱਥ ਲਾਏ ਨੇ ਤੇ ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸੀ ਕਿਉਂ ਲਾਏ ਨੇ ਕਿ ਇਹਦਾ ਤੇ ਨਾ ਡਿਕਲੇਅਰ ਕਰਨ ਨੂੰ ਕੋਈ ਤਿਆਰ ਨਹੀਂ ਸੀ ਵੀ ਇਹਨੂੰ ਇਹੀ ਜਥੇਦਾਰ ਬਣਾ ਤਾ ਕਮੇਟੀ ਵੱਲੋਂ, ਇਹ ਸੁੱਚੇ ਲੰਗਾਹ ਤੋਂ ਕਰਵਾਇਆ ਉਹਨਾਂ ਪ੍ਰੈਸ ਕਾਨਫਰੰਸ ਕਰਕੇ। ਉਹਦੇ ਲਈ ਅਹਿਸਾਨਮੰਦ ਸੀ, ਉਹਦੇ ਲਈ ਪੈਰੀ ਹੱਥ ਲਾਏ। ਇੰਨਾ ਗਿਰ ਸਕਦਾ ਬੰਦਾ ਅਸੀਂ ਸੋਚ ਨਹੀਂ ਸਕਦੇ।
1: ਅਖੀਰ ਤੇ ਤੁਸੀਂ ਸਿੱਖ ਸੰਪਰਦਾਵਾਂ ਨੂੰ ਕਿਵੇਂ ਦੇਖਦੇ, ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ?
0: ਕਿਉਂਕਿ ਜਿਹੜੇ
1: ਗਰਗਾ ਸਾਹਿਬ ਉਹਨਾਂ ਨੇ ਬੁਲਾਇਆ ਉਸ ਦਿਨ, ਨਾ ਤਾਂ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਉੱਥੇ ਸੀ, ਨਾ ਬਾਬਾ ਹਰਨਾਮ ਸਿੰਘ ਉੱਥੇ ਸੀ, ਕੋਈ ਨਹੀਂ ਉਹਨਾਂ ਦੇ ਵਿੱਚੋਂ ਪਹੁੰਚਿਆ।
0: ਸਿੱਖ ਸੰਪਰਦਾਵਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਇਹੋ ਜਿਹੇ ਨਾਮ ਤਰੀਕ ਜਿਹੜੇ ਬੰਦੇ ਨੇ ਆਪੇ ਬਣੇ ਜਥੇਦਾਰ ਨੇ ਤੇ ਪੈਸਿਆਂ ਦੀ ਖਾਤਰ ਰੋਟੀਆਂ ਦੇ ਖਾਣ ਤਾਲ ਪੂਰਦੇ ਪਏ ਨੇ, ਉਹਨਾਂ ਨੂੰ ਮਾਨਤਾ ਨਾ ਦਿਓ। ਸਾਡੀ ਕੌਮ ਦਾ, ਸਾਡੇ ਧਰਮ ਦਾ ਇਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਤੇ ਹੋਰ ਕਰਨਗੇ ਜੇ ਤੁਸੀਂ ਮਾਨਤਾ ਦਿਓਗੇ। ਤੇ ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਇਹੀ ਹੋ ਰਿਹਾ ਕਿ ਜਦੋਂ ਵੀ ਕਿਸੇ ਰੂੜ ਸਿੰਘ ਨੂੰ ਅਸੀਂ ਇੱਥੇ ਬਣਾਉਂਦੇ ਹਾਂ ਤੇ ਉਦੋਂ ਫਿਰ ਜਨਰਲ ਡਾਇਰ ਨੂੰ ਸਰੋਪੇ ਦਿੱਤੇ ਜਾਂਦੇ ਆ, ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਹਿਸਟਰੀ ਦੇ ਵਿੱਚ ਅਸੀਂ ਫਿਰ ਪਿੱਠਦੇ ਰਹਿੰਦੇ ਹਾਂ ਤੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਅਸੀਂ ਜਿਉਂਦੇ ਜਾਗਦੇ ਦੇਖ ਰਹੇ ਹਾਂ ਵੀ ਇਹ ਬੰਦਾ ਕੀ ਕਰ ਰਿਹਾ, ਕੀ ਮਤਲਬ ਆ ਦੱਸੋ। ਇੱਕ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨੂੰ ਪਤਾ ਨਹੀਂ ਉਹ ਕਦੋਂ ਦੀ ਕਿਹੜੇ ਵੇਲੇ ਦੀ ਉਹ ਹੈਗੀ ਆ ਤੇ ਉਹਨੂੰ ਇਹ ਲਿਆ ਕੇ ਪੰਥਕ ਇਸ਼ੂ ਬਣਾ ਰਿਹਾ ਤੇ ਪੰਥਕ ਇਸ਼ੂ ਬਣਾ ਕੇ ਤੇ ਉਹਨੂੰ ਜਿਹੜਾ ਬਹੁਤ ਲੰਬੇ ਪ੍ਰੋਸੀਜਰ ਤੋਂ ਬਾਅਦ ਇੱਕ ਹੁਕਮ ਹੁੰਦਾ ਕਿ ਇਹਨੂੰ ਮੂੰਹ ਨਾ ਲਾਇਆ ਜਾਵੇ, ਇਹਦੇ ਨਾਲ ਸਾਂਝ ਨਾ ਰੱਖੀ ਜਾਵੇ, ਇਹ ਧਰਮ ਧਰੋਈ ਆ, ਉਹ ਗੱਲ ਆ ਜਿਹੜੀ ਅੱਜ ਉਹ ਬਿਨਾਂ ਫੈਸਲੇ ਤੋਂ ਸੁਣਾਈ ਜਾ ਰਿਹਾ। ਤੇ ਇਹ ਜਿਹੜਾ ਇਹੋ ਜਿਹੇ ਜਿਹੜੇ ਅਕਿਰਤ ਘਣ ਲੋਕ ਨੇ ਉਹਨਾਂ ਨੂੰ ਅਕਾਲ ਤਖ਼ਤ ਸ਼ੋਭਦਾ ਨਹੀਂ, ਅਕਾਲ ਤਖ਼ਤ ਦੇ ਉੱਤੇ ਉਹ ਸ਼ੋਭਦੇ ਨਹੀਂ, ਉਹ ਭਾਰ ਪਏ ਹੋਏ ਨੇ ਅਕਾਲ ਤਖ਼ਤ ਦੇ ਉੱਤੇ। ਤੇ ਇਹੋ ਜਿਹੇ ਬੰਦਿਆਂ ਨੂੰ ਨਾ ਤੇ ਸਹਿਯੋਗ ਦਿਓ, ਨਾ ਉਹਨਾਂ ਨੂੰ ਸਪੋਰਟ ਕਰੋ, ਨਾ ਉਹਨਾਂ ਨੂੰ ਮਾਨਤਾ ਦਿਓ।
1: ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਸ੍ਰੀ ਵਾਹਿਗੁਰੂ ਫਤਿਹ।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ?
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
6: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ